ਵਾਹਿਗੁਰੂ ਕਹੋ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤਿਨ ਵਡਿਆਈ ਕੋਈ ਨਾਉ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਰਾਮ ਸਿਮਰਾਂ ਸ੍ਰੀ ਹਰਿ ਰਾਇ ਸ਼੍ਰੀ

ਝਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਹੰਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ।

ਜੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾ ਚਲਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਭਾਈ ਦਰ ਹਰਜੀਤ ਸਿੰਘ ਧੂਰ ਅਤੇ ਬੀਬੀ ਮਹਿੰਦਰ ਕੌਰ ਧੂਰ ਦੀ ਦੋਹਤਰੀ ਅਤੇ ਭਾਈ ਗੁਰਦੀਪ ਸਿੰਘ ਬੀਬੀ ਨਵਕਿਰਨ ਜੋਤ ਕੌਰ ਆਪਣੀ ਬੇਟੀ

ਸਾਹਿਬ ਜੀ ਦੇ ਪਾਠ ਕਰਵਾਏ। ਪਾਵਨ ਬਾਣੀ ਪੜ੍ਹਦੇ ਆਖਰ ਵਾਧਾ ਕਾਟਾ ਪਲਚਕ ਮਾਫ ਕਰਨਾ, ਬੱਚੀ ਸਿਮਰ ਕੌਰ ਮਾਨ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਇਸੇ ਤਰ੍ਹਾਂ ਭਾਈ ਗੁਰਮੇਰ ਸਿੰਘ ਧਾਲੀਵਾਲ, ਮਾਤਾ ਦਵਿੰਦਰ ਕੌਰ ਧਾਲੀਵਾਲ ਦੇ ਸਪੁੱਤਰ ਸਰਦਾਰ ਮਨਜਿੰਦਰ ਸਿੰਘ ਧਾਲੀਵਾਲ, ਬੀਬਾ ਅਮਨਦੀਪ ਕੌਰ ਦੇ ਗ੍ਰਹਿ ਵਿਖੇ ਬੇਟੀ ਮਿਹਰ ਕੌਰ ਧਾਲੀਵਾਲ ਦੀ ਦਾਤ ਬਖਸ਼ੀ ਅਤੇ ਬੇਟੇ ਰਾਇਣ ਸਿੰਘ ਦੀ ਚੜ੍ਹਦੀ

ਸੇਵਕਾਰ ਪਰਿਵਾਰ ਵੱਲੋਂ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਨੇ। ਬੇਟੀ ਮਿਹਰ ਕੌਰ ਅਤੇ ਬੇਟੇ ਰਾਇਣ ਸਿੰਘ ਦੇ ਸਿਰ 'ਤੇ ਆਪਣਾ ਮਿਹਰ ਬਰਿਆਤ ਰੱਖਣਾ, ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ। ਸਰਦਾਰ ਗੁਰਮੇਲ ਸਿੰਘ ਧਾਲੀਵਾਲ ਮਾਤਾ ਦਵਿੰਦਰ ਕੌਰ ਦੇ ਸਪੁੱਤਰ ਸਰਦਾਰ ਸੁਖਵਿੰਦਰ ਸਿੰਘ ਬੀਬੀ ਰਾਜਵੰਤ ਕੌਰ ਧਾਲੀਵਾਲ ਆਪਣੇ ਬੇਟੇ ਕਾਕਾ ਸ਼ਾਨ ਸਿੰਘ ਦੇ 16ਵੇਂ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਤੇ ਬੇਟੀ ਕਰਮਨ ਕੌਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹੋਏ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ। ਸਤਿਗੁਰੂ ਜੀ ਕਿਰਪਾ ਕਰਨੀ, ਬੇਟੇ ਸ਼ਾਨ ਸਿੰਘ ਬੇਟੀ ਕਰਮਨ ਕੌਰ ਦੇ ਸਿਰ 'ਤੇ ਮਿਹਰ ਬਰਿਆਤ ਰੱਖਣਾ, ਬੱਚਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਦੇਸ਼ ਕੌਮ ਦਾ ਪਿਆਰ ਬਖਸ਼ਣਾ, ਵਿਦਿਆ ਦੇ ਦਾਨ ਬਖਸ਼ਣੇ। ਸਾਰੇ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ, ਬੱਚਿਆਂ ਨੂੰ ਉੱਚ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ, ਪਛਾਕੇ ਪ੍ਰਵਾਨ ਕਰਨੇ ਜੀ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪਰੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ, ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ। ਭਾਈ ਗੁਰਦੀਪ ਸਿੰਘ ਬੀਬੀ ਨਵਕਿਰਨ ਜੋਤ ਕੌਰ ਦੇ ਗ੍ਰਹਿ ਵਿਖੇ ਬੇਟੀ ਸਿਮਰ ਕੌਰ ਦੀ ਦਾਤ ਬਖਸ਼ੀ। ਮਾਨ ਪਰਿਵਾਰ ਵੱਲੋਂ ਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ। ਇਸੇ ਤਰ੍ਹਾਂ ਭਾਈ ਮਨਜਿੰਦਰ ਸਿੰਘ ਧਾਲੀਵਾਲ, ਬੀਬੀ ਅਮਨਦੀਪ ਕੌਰ ਦੇ ਗ੍ਰਹਿ ਵਿਖੇ ਬੇਟੀ ਮੇਹਰ ਕੌਰ ਦੀ ਦਾਤ ਗੁਰੂ ਸਾਹਿਬ ਜੀ ਨੇ ਬਖਸ਼ੀ। ਬੱਚੀ ਦੇ ਜਨਮ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨ ਪਰਸੇ ਨੇ ਅਤੇ ਸਰਦਾਰ ਸੁਖਵਿੰਦਰ ਸਿੰਘ, ਬੀਬੀ ਰਾਜਵੰਤ ਕੌਰ ਆਪਣੇ ਬੇਟੇ ਕਾਕਾ ਸ਼ਾਨ ਸਿੰਘ ਦੇ 16ਵੇਂ ਜਨਮਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਦੇ ਚਰਨ ਪਰਸ ਕਰਕੇ ਗੁਰੂ ਕੇ ਲੰਗਰਾਂ ਦੀ ਸੇਵਾ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਭਾਈ। ਗੁਰੂ ਸਾਹਿਬ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਿਆਸ ਰੱਖਣ, ਚੜ੍ਹਦੀ ਕਲਾ ਵੱਡੀਆਂ ਅਮਰਾਂ ਬਖਸ਼ਣ। ਆਓ ਕੀਰਤਨ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। 6:20 ਤੱਕ ਭਾਈ ਸਾਹਿਬ ਜੀ ਦਾ ਸਮਾਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਸੱਜੇ ਹੋਏ ਨੇ, ਪ੍ਰਸ਼ਾਦ ਵਰਤ ਰਿਹਾ। ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਅੱਜ ਵਿਸ਼ੇਸ਼ ਤੌਰ 'ਤੇ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਖਾਨਪੁਰੀ, ਜੋ ਕਿ 7 ਤੋਂ 8:30 ਤੱਕ ਕੀਰਤਨ ਦੀ ਹਾਜ਼ਰੀ ਪਾ ਰਹੇ ਨੇ, ਜਿਨ੍ਹਾਂ ਪਾਸ ਵੀ ਸਮਾਂ ਹੋਵੇ ਗੁਰੂ ਕੇ ਕੀਰਤਨ ਜ਼ਰੂਰ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਦੀ ਸਮਰਥ ਬਖਸ਼ਿਸ਼ ਕਰਨ, ਸਤਿਗੁਰ ਦੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਸਾ ਸਿੰਘ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰ, ਸਤਿਗੁਰ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ, ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੁਆਵ ਸਮਾਂ ਹੈ ਗੁਰਮਤਿ ਵਿਚਾਰਾਂ ਦਾ, ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ। ਉਹਨਾਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਉਪਰੰਤ ਪੰਥ ਦਾ ਮਹਾਨ ਕੀਰਤਨੀ ਜਥਾ ਭਾਈ ਮਨਪ੍ਰੀਤ ਸਿੰਘ ਜੀ ਖਾਨਪੁਰੀ, ਜੋ ਕਿ 7 ਵਜੇ ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ। ਸੋ ਸਮੂਹ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰਨਾ ਜੀ। ਸੋ ਭਾਈ ਸਾਹਿਬ ਭਾਈ ਨਿਰੰਜਨ ਸਿੰਘ ਜੀ ਜਵੰਦੀ ਕਲਾ ਵਾਲੇ, ਜੋ ਕਿ 30 ਅਗਸਤ ਤੋਂ 4 ਸਤੰਬਰ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨਾਂ ਵਿੱਚ 7:15 ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਰਿਆ ਕਰਨਗੇ। ਸੋ ਸਮੂਹ ਸੰਗਤਾਂ ਉਹਨਾਂ ਦਿਨਾਂ ਵਿੱਚ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਸੋ ਆਓ ਭਾਈ ਅੰਗਰੇਜ਼ ਸਿੰਘ ਜੀ ਉਹਨਾਂ ਤੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਡੰਡੋਤ ਬੰਦਨ ਅਣਕ ਬਾਰ, ਸਰਬ ਕਲਾ ਸਮਰੱਥ

ਖੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਵਾਹਿਗੁਰੂ ਸਾਹਿਬ ਜੀ ਕੱਛੂ ਆਂਡਾ ਧਿਆਨ ਧਰ ਕਰ ਪਰ ਪਾਕ ਨਦੀ ਵਿੱਚ ਆਣੈ ਕੂੰਜ ਹਿਰਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਣੈ ਬੱਤਕ ਬੱਚਾ ਤੁਰ ਤੁਰਾ ਜਲ ਥਲ ਵਕਤੈ ਸਹਿਜ ਵਿਡਾਣੈ ਕੋਇਲ ਪਾਲੇ ਕਾਵਣੀ ਮਿਲਦਾ ਜਾਏ ਕੁਟੰਬ ਸਿਝਾਣੈ ਹੰਸ ਵੰਸ ਵਸ ਮਾਨਸਰ ਮਾਣਕ ਮੋਤੀ ਚੋਗ ਚੁਗਾਣੈ ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੈ ਨਿਰਵਾਣੈ ਭੂਤ ਭਵਿੱਖੋਂ ਵਰਤਮਾਨ ਤ੍ਰੇ ਭਵਨ ਸੂਜੀ ਮਾਣ ਨਿਮਾਣੈ ਜਾਤੀ ਸੁੰਦਰ ਲੋਕ ਨ ਜਾਣੈ ਭੂਤ ਭਵਿੱਖੋਂ ਵਰਤਮਾਨ ਤ੍ਰੇ ਭਵਨ ਸੂਜੀ ਮਾਣ ਨਿਮਾਣੈ ਜਾਤੀ ਸੁੰਦਰ ਲੋਕ ਨ ਜਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗਾ ਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਮਾਂ ਹੋਇਆ ਹੈ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਦਾ। ਭਾਈ ਗੁਰਦਾਸ ਜਿਨ੍ਹਾਂ ਨੇ ਬੜੇ ਗੂੜ ਗਿਆਨ ਦੇ ਨਾਲ ਆਪਣੀ ਮੁਬਾਰਕ ਰਸਨਾ ਤੋਂ ਬਾਣੀ ਉਚਾਰੀ ਵੀ ਅਤੇ ਲਿਖੀ ਵੀ, ਉਹਨਾਂ ਨੇ ਬਹੁਤ ਸਾਰੀ ਬਾਣੀ ਕਵਿਤ ਸਵਈਏ ਵਾਰਾਂ ਪੌੜੀਆਂ ਬਹੁਤ ਵੱਡੀ ਰਚਨਾ ਹੈ ਭਾਈ ਗੁਰਦਾਸ ਜੀ ਦੀ। ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਲਿਖਦਿਆਂ ਹੋਇਆਂ ਬੜੀ ਬਖਸ਼ਿਸ਼ ਹੋਈ ਸੀ ਉਹਨਾਂ ਉੱਪਰ। ਬਹੁਤ ਸਾਰੇ ਭਗਤਾਂ ਦੀ, ਗੁਰੂ ਕੇ ਸਿੱਖਾਂ ਦੀ ਉਹਨਾਂ ਨੇ ਔਰ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੀ ਵੀ ਕਿਤੇ ਨਾ ਕਿਤੇ ਆਪਣੀ ਰਚਨਾ ਦੇ ਵਿੱਚ ਉਹਨਾਂ ਨੇ ਲਿਖਤ ਛੱਡੀ ਹੈ। ਅਤੇ ਪਰਮੇਸ਼ਰ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਮੰਤਰ ਮੁਗਧ ਹੋ ਕੇ ਉਹਦੇ ਚਰਨਾਂ ਦਾ ਧਿਆਨ ਕਿਵੇਂ ਧਰਨਾ ਹੈ, ਐਸੀਆਂ ਬੜੀਆਂ ਉਦਾਹਰਣਾਂ ਨੇ। ਅੱਜ ਦੀ ਜੋ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ, ਬੜੀ ਰੌਚਕ ਗਾਥਾ ਉਹਨਾਂ ਨੇ ਲਿਖੀ ਹੈ। ਕਹਿੰਦੇ ਕੱਛੂ ਆਂਡਾ ਧਿਆਨ ਧਰ ਕਰ ਪਰ ਪੱਕ ਨਦੀ ਵਿੱਚ ਆਣਾ। ਕੱਛੂ ਕੁੰਮਾ ਆਪਾਂ ਆਪ ਹੀ ਦੇਖਦੇ ਹਾਂ, ਇਹ ਕੀ ਕਰਦਾ ਹੈ? ਪਾਣੀ ਵਿੱਚ ਰਹਿੰਦਾ, ਨਦੀ ਵਿੱਚ ਰਹਿੰਦਾ, ਪਾਣੀ ਵਿੱਚ ਇਹਦਾ ਜੀਵਨ ਹੈ। ਲੇਕਿਨ ਇਹਦੇ ਜੋ ਬੱਚੇ ਹਨ ਉਹਨਾਂ ਦੀ ਜਿਹੜੀ ਅਚਰਜ ਖੇਡ ਹੈ, ਪੈਦਾਇਸ਼ ਹੈ, ਉਹ ਬੜੀ ਰੌਚਕ ਹੈ ਕਿ ਜਿਹੜਾ ਨਦੀ ਦਾ ਕਿਨਾਰਾ ਹੁੰਦਾ ਨਾ, ਜਿੱਥੇ ਰੇਤ ਹੁੰਦੀ ਹੈ, ਰੇਤ ਦੇ ਵਿੱਚ ਟੋਆ ਪੁੱਟ ਕੇ ਨਾ ਉਹਦੇ ਵਿੱਚ ਆਂਡੇ ਦੇ ਕੇ ਉੱਤੇ ਫਿਰ ਮਿੱਟੀ ਪਾ ਦਿੰਦਾ ਹੈ, ਫਿਰ ਰੇਤ ਪਾ ਦਿੰਦਾ ਔਰ ਆਪ ਫਿਰ ਨਦੀ ਦੇ ਵਿੱਚ ਚਲਾ ਜਾਂਦਾ ਹੈ।
ਉਹ ਅੰਤਰ ਧਿਆਨ ਮੰਤਰ ਮੁਗਧ ਇੱਕ ਸੁਰਤੀ ਹੈ, ਉਹਦੇ ਨਾਲ ਆਪਣੇ ਉਹਨਾਂ ਆਂਡਿਆਂ ਦਾ ਧਿਆਨ ਧਰਦਾ, ਜਿਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਉਣ। ਪਰਪੱਕ ਦਾ ਕੀ ਭਾਵ ਹੈ? ਉਹਨਾਂ ਦੀ ਪਾਲਣਾ ਸੁਰਤੀ ਦੇ ਰਾਹੀਂ ਹੁੰਦੀ ਹੈ। ਕੱਛੂ ਦੇ ਬੱਚਿਆਂ ਦੀ ਜਿਹੜੀ ਉਤਪਤੀ ਹੈ ਉਹ ਆਂਡਿਆਂ ਤੋਂ ਹੁੰਦੀ ਹੈ। ਆਂਡੇ ਉਸਨੇ ਸੁੱਕੀ ਥਾਂ 'ਤੇ ਦਿੱਤੇ ਹੁੰਦੇ ਨੇ, ਨਦੀ ਦੇ ਕਿਨਾਰੇ 'ਤੇ ਰੇਤ ਦੇ ਵਿੱਚ ਟੋਇਆ ਪੁੱਟ ਕੇ ਉੱਤੇ ਫਿਰ ਮਿੱਟੀ ਪਾਈ ਹੁੰਦੀ ਹੈ। ਲੇਕਿਨ ਉਹ ਪਾਣੀ ਵਿੱਚ ਰਹਿੰਦਾ ਹੋਇਆ ਵੀ ਉਹਦੀ ਜੋ ਸੁਰਤੀ ਹੈ, ਬਿਰਤੀ ਹੈ, ਜੋ ਧਿਆਨ ਹੈ, ਉਹ ਆਪਣੇ ਆਂਡਿਆਂ ਦੇ ਵਿੱਚ ਹੈ, ਆਪਣੇ ਬੱਚਿਆਂ ਦੇ ਵਿੱਚ ਹੈ। ਇੱਕ ਨਹੀਂ, ਅਨੇਕਾਂ ਹੀ ਜੀਵਾਂ ਦੀ ਉਤਪਤੀ ਦੀ ਗੱਲ ਇੱਥੇ ਭਾਈ ਗੁਰਦਾਸ ਜੀ ਨੇ ਕੀਤੀ ਹੈ। ਫਿਰ ਕਹਿੰਦੇ ਕੂੰਜ ਹਿਰਦੇ ਸਿਮਰਨ ਕਰੇ, ਲੈ ਬੱਚਾ ਉੱਡਦੀ ਅਸਮਾਨ ਹੈ। ਕੂੰਜਾਂ ਦੀ ਉਡਾਰੀ ਬੜੀ ਉੱਚੀ ਹੁੰਦੀ ਹੈ, ਬੜੀ ਲੰਬੀ ਹੁੰਦੀ ਹੈ। ਕੂੰਜਾਂ ਆਪਾਂ ਸਾਰੇ ਜਾਣਦੇ ਹਾਂ, ਇਹ ਠੰਡੇ ਮੁਲਕਾਂ ਵਿੱਚ ਰਹਿੰਦੀਆਂ ਨੇ, ਉੱਥੇ ਆਪਣੇ ਆਂਡੇ ਦਿੰਦੀਆਂ ਨੇ। ਉੱਥੇ ਜਦੋਂ ਇਹ ਬਰਫ਼ ਪੈ ਜਾਂਦੀ ਹੈ ਨਾ, ਤਾਂ ਇਹਨਾਂ ਦੇ ਆਂਡੇ ਉਸ ਬਰਫ਼ ਦੇ ਨਾਲ ਢੱਕੇ ਜਾਂਦੇ ਹਨ। ਇਹ ਫਿਰ ਆਪਣੀ ਜ਼ਿੰਦਗੀ ਨਿਰਵਾਹ ਕਰਨ ਵਾਸਤੇ ਬੜੀ ਲੰਬੀ ਉਡਾਰੀ ਮਾਰਦੀਆਂ ਨੇ, ਉਹਨਾਂ ਦੇਸ਼ਾਂ ਵਿੱਚ ਜਾ ਕੇ ਰਹਿਣ ਲੱਗ ਪੈਂਦੀਆਂ ਨੇ ਜਿੱਥੇ ਠੰਡ ਘੱਟ ਹੁੰਦੀ ਹੈ, ਬਰਫ਼ ਨਹੀਂ ਹੁੰਦੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਔਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਵੀ ਬੋਲ ਆਉਂਦੇ ਨੇ। ਇੱਕ ਦੋ ਚਾਰ ਨਹੀਂ, ਕਈ ਹਜ਼ਾਰਾਂ ਕੋਹ ਲੰਬੀ ਉਡਾਰੀ ਮਾਰ ਕੇ ਇਹ ਦੂਰ ਦੁਰਾਡੇ ਜਾ ਕੇ ਵਸਣ ਲੱਗ ਪੈਂਦੀਆਂ ਨੇ। ਪਰ ਪਿੱਛੇ ਇਹਨਾਂ ਦੇ ਜੋ ਆਂਡੇ ਹੁੰਦੇ ਨੇ ਉਹਨਾਂ ਵਿੱਚ ਇਹਨਾਂ ਦੀ ਸੁਰਤੀ ਬਿਰਤੀ ਲੱਗੀ ਹੁੰਦੀ ਹੈ, ਜਿਵੇਂ ਕੱਛੂ ਦੀ ਜੁੜੀ ਹੁੰਦੀ ਹੈ ਆਪਣੇ ਆਂਡਿਆਂ ਦੇ ਵਿੱਚ। ਇਹ ਦੋ ਉਦਾਹਰਨਾਂ ਦਿੱਤੀਆਂ ਨੇ, ਕਹਿੰਦੇ ਕੱਛੂ ਆਂਡਾ ਧਿਆਨ ਧਰ ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੇ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ। ਆਪਣੇ ਬੱਚਿਆਂ ਦਾ ਉਹ ਧਿਆਨ ਹੀ ਧਰਦੀ ਹੈ, ਸੁਰਤੀ ਜੋੜਦੀ ਹੈ, ਅਤੇ ਆਪ ਆਕਾਸ਼ ਵਿੱਚ ਬੜੀ ਉੱਚੀ ਅਤੇ ਲੰਬੀ ਉਡਾਰੀ ਲਾਉਂਦੀ ਹੈ ਕੂੰਜ। ਰਹਿ ਰਾਜ ਸਾਹਿਬ ਦੀ ਬਾਣੀ ਦਾ ਪਾਠ ਆਪਾਂ ਰੋਜ਼ ਹੀ ਸ਼ਰਵਣ ਕਰਦੇ ਹਾਂ। ਉਡੇ ਊਡ ਆਵੈ ਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਤਿਗੁਰੂ ਕਹਿੰਦੇ ਨੇ ਸੈਂਕੜੇ ਕੋਹਾਂ ਦੀ ਲੰਬੀ ਉਡਾਰੀ ਮਾਰ ਕੇ ਇਹ ਕੂੰਜਾਂ ਦੂਰ ਦੁਰਾਡੇ ਆ ਜਾਂਦੀਆਂ ਨੇ। ਲੇਕਿਨ ਹੈ ਕਿ ਤਿਸ ਪਾਛੈ ਬਚਰੇ ਸ਼ਰਿਆ, ਆਂਡਿਆਂ ਦੇ ਰੂਪ ਵਿੱਚ ਉਹਨਾਂ ਦੇ ਬੱਚੇ ਤੇ ਪਿੱਛੇ ਹਨ। ਉਹਨਾਂ ਦੀ ਪਰਵਰਿਸ਼ ਕਿੱਦਾਂ ਹੁੰਦੀ ਹੈ, ਉਹਨਾਂ ਦੀ ਸੰਭਾਲ ਕੌਣ ਕਰਦਾ ਹੈ? ਸਤਿਗੁਰੂ ਜੀ ਆਖਦੇ ਨੇ ਤਿੰਨ ਕੌਣ ਖਿਲਾਵੈ ਕੌਣ ਚੁਗਾਵੈ, ਉਹਨਾਂ ਨੂੰ ਚੋਗ ਕੌਣ ਦਿੰਦਾ ਹੈ, ਉਹਨਾਂ ਨੂੰ ਖੁਰਾਕ ਕੌਣ ਦਿੰਦਾ ਹੈ, ਉਹਨਾਂ ਨੂੰ ਭੋਜਨ ਕੌਣ ਦਿੰਦਾ ਹੈ? ਮਨ ਮੈਂ ਸਿਮਰਨ ਕਰਿਆ, ਉਹ ਮਨ ਵਿੱਚ ਧਿਆਨ ਹੀ ਧਰਦੀਆਂ ਨੇ ਅਤੇ ਉਹਨਾਂ ਦੇ ਬੱਚਿਆਂ ਦਾ ਭੋਜਨ ਰੂਹ ਦੇ ਰਾਹੀਂ ਖੁਰਾਕ ਉਹਨਾਂ ਨੂੰ ਮਿਲਦੀ ਰਹਿੰਦੀ ਹੈ। ਇਹ ਉਦਾਹਰਨਾਂ ਬਾਣੀ ਨੇ ਇਸ ਕਰਕੇ ਦਿੱਤੀਆਂ ਨੇ ਕਿ ਜੋ ਭਗਤ ਹੈ ਉਹ ਤਨ ਕਰਕੇ ਮਨ ਕਰਕੇ ਗੁਰੂ ਦੇ ਚਰਨਾਂ ਵਿੱਚ ਸੁਰਤੀ ਜੋੜ ਕੇ ਉਸ ਪਰਮਾਤਮਾ ਦਾ ਆਰਾਧਨ ਕਰਦਾ। ਜਪਜੀ ਸਾਹਿਬ ਦੀ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਮਨੈ ਸੁਰਤ ਹੋਵੇ ਮਨ ਬੁੱਧ,
ਮੰਨੈ ਸਗਲ ਭਵਨ ਕੀ ਸੁੱਧ। ਇੱਥੇ ਸੁੱਧ ਦਾ ਭਾਵ ਕੀ ਹੈ? ਸੋਝੀ, ਗਿਆਨ, ਜਾਣਕਾਰੀ। ਰੱਬ ਨੂੰ ਮੰਨਣ ਵਾਲਿਆਂ ਦੀ ਸੁਰਤੀ ਇੰਨੀ ਇਕਾਗਰ ਹੁੰਦੀ ਹੈ, ਉਹਨਾਂ ਦਾ ਮਨ ਚਿੱਤ ਇੰਨਾ ਇਕਾਗਰ ਹੋ ਜਾਂਦਾ ਹੈ, ਸਾਰੇ ਭਵਨਾਂ ਦੀ ਉਹਨਾਂ ਨੂੰ ਸੋਝੀ ਹੁੰਦੀ ਹੈ। ਸਗਲ ਭਵਨ ਕੀ ਸੁੱਧ, ਸੁੱਧ ਦਾ ਭਾਵ ਹੈ ਸੋਝੀ, ਖਬਰ। ਗੁਰੂ ਸਾਹਿਬਾਨਾਂ ਬਾਰੇ ਬੜਾ ਕੁਝ ਲਿਖਿਆ ਹੈ ਇਸ ਤਰ੍ਹਾਂ ਕਿ ਸਤਿਗੁਰੂ ਜੀ ਸਰੀਰ ਕਿਤੇ ਹੋਰ ਬੈਠੇ ਸਰੀਰ ਕਰਕੇ, ਪਰ ਕੁਝ ਘਟਨਾਵਾਂ ਦਾ ਜ਼ਿਕਰ ਹੈ ਸਤਿਗੁਰੂ ਜੀ ਸੁਰਤੀ ਬਿਰਤੀ ਦੇ ਨਾਲ ਹੀ ਉਹਦੇ ਬਾਰੇ ਦੱਸ ਦਿੰਦੇ ਸਨ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਬੜੀਆਂ ਗਾਥਾਵਾਂ ਨੇ। ਸਿੱਖ ਸੁਰਤੀ ਬਿਰਤੀ ਕਰਕੇ ਮਨ ਚਿੱਤ ਇਕਾਗਰ ਹੋ ਕੇ ਜਿੱਥੇ ਵੀ ਗੁਰੂ ਨੂੰ ਚੇਤੇ ਕਰਦਾ ਸੀ, ਗੁਰੂ ਉੱਥੇ ਹੀ ਹਾਜ਼ਰ ਹੋ ਜਾਂਦੇ। ਮਾਲਵੇ ਦੇਸ਼ ਦੀ ਇੱਕ ਬੜੀ ਰੌਚਕ ਕਥਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਾਈ ਰੂਪੇ ਨੂੰ ਮਿਲਣ ਵਾਸਤੇ ਇਕਦਮ ਅਚਾਨਕ ਹੀ ਘੋੜੇ 'ਤੇ ਅਸਵਾਰ ਹੋ ਗਏ। ਘੋੜੇ 'ਤੇ ਪਾਤਸ਼ਾਹ ਜੀ ਨੇ ਅਸਵਾਰੀ ਕਰ ਲਈ। ਸਿੱਖਾਂ ਨੇ ਆਖਿਆ ਸੀ, ਪਾਤਸ਼ਾਹ ਜੀ ਐਸਾ ਕੀ ਹੋਇਆ, ਇਕਦਮ ਹੀ ਤੁਸੀਂ ਘੋੜੇ 'ਤੇ ਅਸਵਾਰ ਹੋ ਗਏ ਹੋ, ਅਚਾਨਕ ਹੀ ਤੁਸੀਂ ਚੱਲਣ ਦੀ ਤਿਆਰੀ ਕਰ ਲਈ ਹੈ, ਕੀ ਕਾਰਨ ਹੈ? ਅਤੇ ਪਾਤਸ਼ਾਹ ਜੀ ਕਹਿਣ ਲੱਗੇ, ਸਾਡੇ ਚਰਨਾਂ ਦਾ ਧਿਆਨ ਗੁਰੂ ਕੇ ਸਿੱਖ ਨੇ ਧਰਿਆ ਹੋਇਆ ਹੈ। ਅੱਤ ਦੀ ਗਰਮੀ ਸੀ, ਅੱਤ ਦੀ ਤਪਸ਼ ਸੀ, ਉਹਨਾਂ ਨੇ ਬੜਾ ਠੰਡਾ ਪਾਣੀ ਰੱਖਿਆ ਹੋਇਆ ਸੀ ਘੜੇ ਦੇ ਵਿੱਚ, ਕੋਰੇ ਘੜੇ ਦੇ ਵਿੱਚ। ਉਸ ਵੇਲੇ ਠੰਡਾ ਪਾਣੀ ਕਰਨ ਦਾ ਇਹੀ ਸਾਧਨ ਹੁੰਦਾ ਸੀ, ਕੋਰੇ ਘੜੇ ਜਿਹੜੇ ਘੁਮਿਆਰ ਬਣਾਉਂਦਾ ਸੀ ਮਿੱਟੀ ਤੋਂ, ਆਵੇ ਵਿੱਚ ਰੱਖ ਕੇ ਪਕਾਏ ਜਾਂਦੇ ਸਨ, ਉਹਨਾਂ ਵਿੱਚ ਪਾਣੀ ਪਾ ਕੇ ਸ਼ੀਤਲ ਕੀਤਾ ਜਾਂਦਾ ਸੀ। ਇਹ ਕਿਰਤੀ ਬੰਦੇ, ਕਿਰਤ ਕਰਨ ਵਾਲੇ ਗੁਰਸਿੱਖ ਆਪਣੇ ਖੇਤਾਂ ਵਿੱਚ ਦਸਾਂ ਨੌਹਾਂ ਦੀ ਕਿਰਤ ਕਰ ਰਹੇ ਸਨ, ਕਾਰ ਕਰ ਰਹੇ ਸਨ। ਬਹੁਤ ਤੇਜ਼ ਧੁੱਪ ਲੱਗੀ ਹੋਈ ਸੀ, ਬਹੁਤ ਜ਼ਿਆਦਾ ਗਰਮੀ ਹੋ ਰਹੀ ਸੀ। ਇਤਿਹਾਸ ਵਿੱਚ ਐਸਾ ਲਿਖਿਆ ਹੈ, ਜ਼ਿਕਰ ਆਉਂਦਾ ਹੈ, ਇਹਨਾਂ ਨੂੰ ਬੜੀ ਪਿਆਸ ਲੱਗੀ। ਜਦ ਉਸ ਮਟਕੇ ਨੂੰ ਹੱਥ ਲਾਇਆ ਨਾ ਪਾਣੀ ਦੇ ਘੜੇ ਨੂੰ, ਤੇ ਬੜਾ ਠੰਡਾ ਸੀ, ਬੜਾ ਸ਼ੀਤਲ ਸੀ। ਕਹਿੰਦੇ ਨੇ ਮਨ ਵਿੱਚ ਚਿੰਤਨ ਕੀਤਾ, ਚੇਤੇ ਕੀਤਾ ਕਿ ਜੇ ਕਿਤੇ ਗੁਰੂ ਸਾਹਿਬ ਹੁੰਦੇ ਤਾਂ ਅਸੀਂ ਇਹ ਠੰਡਾ ਜਲ ਪਹਿਲਾਂ ਉਹਨਾਂ ਨੂੰ ਛਕਾਉਣਾ ਸੀ। ਕਹਿੰਦੇ ਨੇ ਇਹਨਾਂ ਨੇ ਸੁਣਿਆ ਵੀ ਹੋਇਆ ਸੀ ਕਿ ਜੇ ਗੁਰੂ ਨੂੰ ਚੇਤੇ ਕਰੀਏ, ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ 'ਤੇ ਅੰਗ ਸੰਗ ਹੈ। ਕਹਿੰਦੇ ਨੇ ਗੁਰੂ ਨੂੰ ਚੇਤੇ ਕਰਦਿਆਂ ਕਰਦਿਆਂ ਇਹ ਬੇਬਲ ਹੋ ਗਏ ਸਨ, ਮੁਰਸ਼ਤ ਹੋ ਗਏ ਸਨ ਅੱਤ ਦੀ ਗਰਮੀ ਦੇ ਕਰਕੇ। ਇੰਨੇ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚ ਗਏ ਸਨ। ਸਤਿਗੁਰੂ ਜੀ ਨੇ ਉਸੇ ਸੀਤਲ ਜਲ ਦੇ ਛਿੱਟੇ ਇਹਨਾਂ ਦੇ ਮੂੰਹ 'ਤੇ ਮਾਰੇ, ਠੰਡਾ ਪਾਣੀ ਇਹਨਾਂ ਦੇ ਮੂੰਹ ਵਿੱਚ ਪਾਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ, ਔਰ ਇੱਥੇ ਭਾਈ ਗੁਰਦਾਸ ਜੀ ਨੇ ਆਖਿਆ, ਕੂੰਜ ਦੀ ਉਡਾਰੀ ਬੜੀ ਲੰਬੀ ਹੁੰਦੀ ਹੈ, ਲੇਕਿਨ ਪਾਤਸ਼ਾਹ ਕਹਿੰਦੇ ਉਹਦੇ ਬੱਚਿਆਂ ਨੂੰ ਕੌਣ ਖਵਾਉਂਦਾ ਹੈ, ਕੌਣ ਖਿਲਾਵੇ, ਕੌਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਇੱਥੇ ਸਿਮਰਨ ਦਾ ਭਾਵ ਹੈ ਧਿਆਨ, ਉਹਨਾਂ ਦਾ ਇੱਕ ਧਿਆਨ ਹੁੰਦਾ ਹੈ ਜੋ ਆਪਣੇ ਬੱਚਿਆਂ ਦੇ ਨਾਲ ਜੁੜਿਆ ਹੋਇਆ। ਤੀਜੀ ਉਦਾਹਰਣ ਕਹਿੰਦੇ, ਬਤਕ ਬੱਚਾ ਤੁਰ ਤੁਰਾ ਜਲ ਥਲ ਵਕਤੈ ਸਹਿਜ ਵਿਡਾਣੇ। ਬਤਕਾਂ ਦੇ ਬੱਚੇ ਉਹ ਵੀ ਪਾਣੀ ਵਿੱਚ ਹੀ ਰਹਿੰਦੇ ਹਨ, ਪਾਣੀ ਵਿੱਚ ਹੀ ਉਹਨਾਂ ਦਾ ਜਨਮ ਹੁੰਦਾ ਹੈ, ਅਤੇ ਜਿਸ ਪਾਸੇ ਉਹ ਬਤਕ ਜਾਂਦੀ ਹੈ ਉਹ ਬੱਚਿਆਂ ਨੂੰ ਕੋਈ ਤੁਰਨਾ ਨਹੀਂ ਸਿਖਾਉਂਦਾ, ਕੋਈ ਉੱਡਣਾ ਨਹੀਂ ਸਿਖਾਉਂਦਾ, ਕੋਈ ਚੱਲਣਾ ਨਹੀਂ ਜਾਣਾ।
ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁਟੰਬ ਸਿਜਾਣੈ। ਕੋਇਲ ਦੀ ਗਾਥਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਬਹੁਤ ਵਾਰੀ ਆਉਂਦੀ ਹੈ। ਕੋਇਲ ਆਪਾਂ ਜਾਣਦੇ ਹਾਂ ਇੱਕ ਪੰਛੀ ਦਾ ਨਾਮ ਹੈ। ਕੋਇਲ ਆਪਣੇ ਬੱਚੇ ਆਪ ਨਹੀਂ ਕੱਢਦੀ, ਭਾਈ ਗੁਰਦਾਸ ਜੀ ਨੇ ਆਖਿਆ। ਕਹਿੰਦੇ ਜਿੱਥੇ ਕਾਵਣੀ ਦੇ ਆਂਡੇ ਹੁੰਦੇ ਹਨ, ਆਪਾਂ ਕਾਂ ਬਾਰੇ ਵੀ ਜਾਣਦੇ ਹਾਂ, ਕੋਇਲ ਬਾਰੇ ਵੀ ਜਾਣਦੇ ਹਾਂ। ਪਿੰਡਾਂ ਨਗਰਾਂ ਵਿੱਚ ਇਹ ਪੰਛੀ ਅੱਜ ਵੀ ਮੌਜੂਦ ਹਨ, ਅੱਜ ਵੀ ਆਪਾਂ ਦੇਖਦੇ ਹਾਂ। ਕਾਂ ਹੁੰਦੇ ਨੇ, ਕੋਇਲ ਹੁੰਦੀ ਹੈ। ਕੋਇਲ ਦੇ ਬੱਚਿਆਂ ਦੀ ਜਿਹੜੀ ਗਾਥਾ ਇੱਥੇ ਲਿਖੀ ਹੈ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਜਿੱਥੇ ਕਾਵਣੀ ਆਂਡੇ ਦਿੰਦੀ ਹੈ ਨਾ, ਕੋਇਲ ਕੀ ਕਰਦੀ ਹੈ, ਉਸ ਕਾਵਣੀ ਦੇ ਆਂਡੇ ਚੁੱਕ ਕੇ ਸੁੱਟ ਦਿੰਦੀ ਹੈ ਪਾਸੇ ਬਾਹਰ, ਅਤੇ ਉਸ ਆਲ੍ਹਣੇ ਵਿੱਚ ਆਪਣੇ ਆਂਡੇ ਦੇ ਦਿੰਦੀ ਹੈ। ਲੇਕਿਨ ਕਾਵਣੀ ਨੂੰ ਇਹ ਖਬਰ ਨਹੀਂ ਹੈ, ਉਹ ਅਣਭੋਲ ਹੈ। ਕੋਇਲ ਐਵੇਂ ਹੀ ਕਰਦੀ ਹੈ, ਇੱਕ ਇੱਕ ਕਰਕੇ ਆਲ੍ਹਣੇ ਦੇ ਵਿੱਚੋਂ ਉਸ ਕਾਵਣੀ ਦੇ ਆਂਡੇ ਚੁੱਕ ਦਿੰਦੀ ਹੈ ਅਤੇ ਆਪਣੇ ਆਂਡੇ ਉੱਥੇ ਪਾ ਦਿੰਦੀ ਹੈ। ਲੇਕਿਨ ਜਿੱਥੋਂ ਬੱਚਿਆਂ ਦਾ ਜਨਮ ਹੁੰਦਾ ਹੈ, ਉਹ ਬੱਚੇ ਉਤਪੱਤ ਹੁੰਦੇ ਨੇ, ਅਤੇ ਕੋਇਲ ਆਪਣੀ ਆਵਾਜ਼ ਦੇ ਨਾਲ ਦੂਰੋਂ ਹੀ ਉਹਨਾਂ ਨੂੰ ਬੁਲਾਉਂਦੀ ਹੈ। ਉਹ ਨਿੱਕੇ ਨਿੱਕੇ ਬੱਚੇ ਉਡਾਰੀ ਮਾਰ ਕੇ ਫਿਰ ਕੋਇਲ ਦੇ ਕੋਲ ਆਪੇ ਆ ਜਾਂਦੇ ਨੇ। ਇਹ ਕਰਤੇ ਦੀ ਕੁਦਰਤ ਦਾ ਇੱਕ ਨਿਯਮ ਹੈ, ਇੱਕ ਖੇਡ ਹੈ। ਉਹਨਾਂ ਨੂੰ ਕੌਣ ਸਿਖਾਉਂਦਾ ਹੈ, ਕੌਣ ਆਵਾਜ਼ ਦਿੰਦਾ ਹੈ, ਇਹ ਤਾਂ ਰੱਬ ਦੇ ਰੰਗ ਹਨ, ਇਹ ਪਰਮਾਤਮਾ ਦੀ ਖੇਡ ਹੈ। ਉਹਦਾ ਇੱਕ ਹੁਕਮ ਹੈ, ਉਹਦਾ ਇੱਕ ਨਿਯਮ ਬਣਿਆ ਹੋਇਆ, ਜੀਵਾਂ ਨੂੰ ਪੈਦਾ ਕਰਨਾ, ਉਤਪਤੀ ਕਰਨੀ ਹੈ। ਇੱਕ ਹੋਰ ਬੋਲ ਆਪਾਂ ਪੜ੍ਹਦੇ ਹਾਂ, ਸੈਲ ਪੱਥਰ ਮੈਂ ਜੰਤ ਉਪਾਏ। ਸੈਲ ਹੈ, ਪੱਥਰ ਹੈ, ਪਹਾੜ ਹੈ, ਉਹਦੇ ਵਿੱਚ ਜੰਤੂ ਪੈਦਾ ਹੁੰਦੇ ਨੇ, ਪਰ ਉਹਨਾਂ ਪੱਥਰਾਂ ਵਿੱਚ ਪੈਦਾ ਕੀਤੇ ਹੋਏ ਕੀੜਿਆਂ ਦੀ ਪਰਥਾਏ ਬਾਣੀ ਆਖਦੀ ਹੈ। ਉਹਨਾਂ ਦੀ ਖੁਰਾਕ ਤਾਂ ਪਹਿਲਾਂ ਹੀ ਉੱਥੇ ਪਈ ਹੁੰਦੀ ਹੈ, ਰਿਜ਼ਕ ਤਾਂ ਉਹਨਾਂ ਦਾ ਪਹਿਲਾਂ ਹੀ ਉੱਥੇ ਰੱਖਿਆ ਹੁੰਦਾ। ਪਾਣੀ ਦੇ ਵਿੱਚ ਉਤਪੰਨ ਹੋਣ ਵਾਲੇ ਜੀਵਾਂ ਦੇ ਬਾਰੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਬਹੁਤ ਵਿਚਾਰ ਦਿੱਤੀ ਹੈ ਕਿ ਜਲ ਵਿੱਚ ਜੀਵ ਪੈਦਾ ਹੁੰਦੇ ਨੇ, ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਉਸ ਖਸਮ ਨੇ, ਉਸ ਮਾਲਕ ਨੇ ਆਪ ਹੀ ਕੀਤਾ ਹੋਇਆ। ਜਲ ਮੈਂ ਜੰਤ ਉਪਾਇਨ, ਤਿੰਨਾਂ ਵੀ ਰੋਜ਼ੀ ਦੇ, ਰੋਜ਼ੀ ਰਿਜ਼ਕ ਨੂੰ ਕਹਿੰਦੇ ਨੇ। ਪਾਣੀ ਵਿੱਚ ਪੈਦਾ ਕੀਤੇ ਹੋਏ ਜੀਵ ਅਤੇ ਜੰਤੂ ਉਹਨਾਂ ਨੂੰ ਰੋਜ਼ੀ ਵੀ ਉਹ ਆਪ ਦਿੰਦਾ। ਇਸੇ ਸ਼ਬਦ ਵਿੱਚ ਇੱਕ ਪੰਕਤੀ ਹੋਰ ਆਉਂਦੀ ਹੈ, ਉੱਥੇ ਹੱਟ ਨਾ ਚੱਲਈ ਨਾ ਕੋ ਕਿਰਸ ਕਰੇ। ਪਾਣੀ ਦੇ ਵਿੱਚ ਹੱਟੀਆਂ ਵੀ ਨਹੀਂ ਚੱਲਦੀਆਂ, ਉੱਥੇ ਮਾਰਕੀਟ ਵੀ ਨਹੀਂ ਲੱਗਦੀ, ਉੱਥੇ ਬਾਜ਼ਾਰ ਵੀ ਨਹੀਂ ਲੱਗਦੇ। ਜਿਵੇਂ ਆਪਾਂ ਦੇਖਦੇ ਹਾਂ ਵੱਡੀ ਪੱਧਰ 'ਤੇ ਵਪਾਰ ਹੁੰਦਾ ਹੈ, ਬਾਜ਼ਾਰ ਲੱਗਦੇ ਨੇ, ਮੰਡੀਆਂ ਲੱਗਦੀਆਂ ਨੇ, ਵਪਾਰੀ ਆਉਂਦੇ ਨੇ, ਕੁਝ ਵੇਚਦੇ ਹਨ, ਕੁਝ ਖਰੀਦਦਾਰੀ ਕਰਦੇ ਨੇ। ਲੇਕਿਨ ਇੰਨੀ ਵੱਡੀ ਗਿਣਤੀ ਵਿੱਚ ਜੀ ਜੰਤ ਪਾਣੀ ਵਿੱਚ ਰਹਿੰਦੇ ਨੇ, ਸਮੁੰਦਰ ਵਿੱਚ ਰਹਿੰਦੇ ਨੇ, ਉੱਥੇ ਕੋਈ ਹੱਟੀ ਨਹੀਂ ਚੱਲਦੀ, ਕੋਈ ਬਾਜ਼ਾਰ ਨਹੀਂ ਲੱਗਦੇ, ਕੋਈ ਵਪਾਰ ਵੀ ਨਹੀਂ ਕਰਦਾ, ਨਾ ਕੋ ਕਿਰਸ ਕਰੇ। ਇਹ ਤਾਂ ਕਰਤੇ ਦੀ ਕੁਦਰਤ ਹੈ, ਉਸ ਕਰਤੇ ਨੇ ਇੱਕ ਖੇਡ ਰਚਾਈ ਹੋਈ ਹੈ, ਉਹਦੇ ਮੁਤਾਬਕ ਜੀਵ ਜੰਤੂ ਪੈਦਾ ਹੁੰਦੇ ਨੇ, ਉਹਨਾਂ ਦਾ ਜੀਵਨ ਨਿਰਵਾਹ ਚੱਲ ਰਿਹਾ ਹੈ। ਅਗਲੀ ਉਦਾਹਰਣ ਹੈ, ਹੰਸ ਵੰਸ ਵਸ ਮਾਨਸਰ, ਮਾਣਕ ਮੋਤੀ ਚੋਗ ਚੁਗਾਣੇ। ਹੰਸ ਇੱਕ ਪੰਛੀ ਹੈ, ਇਹ ਮਾਨ ਸਰੋਵਰ 'ਤੇ ਰਹਿੰਦਾ ਹੈ, ਇਹਦੇ ਬੱਚੇ ਵੀ ਮਾਨ ਸਰੋਵਰ 'ਤੇ ਰਹਿੰਦੇ ਨੇ। ਹੰਸ ਵੰਸ ਵਸ ਮਾਨਸਰ, ਵੰਸ਼ ਦਾ ਭਾਵ ਹੈ ਇਹਦੀ ਵੰਸ਼, ਹਰੇਕ ਜੀਵ ਦੀ ਅੱਗੇ ਵੰਸ਼ ਚੱਲਦੀ ਹੈ ਨਾ, ਅੱਗੇ ਪੀੜ੍ਹੀ ਚੱਲਦੀ ਹੈ, ਜਿਵੇਂ ਮਨੁੱਖ ਜਾਤੀ ਦੀ ਪੀੜ੍ਹੀ ਹੈ, ਅੱਗੇ ਤੋਂ ਅੱਗੇ ਪੀੜ੍ਹੀ ਚੱਲਣ ਲੱਗ ਪੈਂਦੀ ਹੈ।
ਕਰਤੇ ਦੀ ਕੁਦਰਤ ਦੇ ਅੰਦਰ ਜਿਤਨੇ ਵੀ ਜੀਵ ਜੰਤੂ ਨੇ ਉਹਨਾਂ ਦੀ ਇੱਕ ਵੰਸ਼ ਹੈ, ਅੱਗੇ ਪੀੜ੍ਹੀ ਚੱਲਦੀ ਹੈ, ਅੱਗੇ ਤੋਂ ਅੱਗੇ ਜੀਵਾਂ ਦੀ ਉਤਪਤੀ। ਇਸੇ ਤਰ੍ਹਾਂ ਹੰਸ ਦੇ ਬਾਰੇ ਵੀ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ, ਹੰਸਾਂ ਦੀ ਵੀ ਇੱਕ ਵੰਸ਼ ਹੁੰਦੀ ਹੈ, ਇੱਕ ਪੀੜ੍ਹੀ ਹੁੰਦੀ ਹੈ। ਹੰਸਾਂ ਦੀ ਜਿਹੜੀ ਵੰਸ਼ ਹੈ, ਜੋ ਪੀੜ੍ਹੀ ਹੈ, ਉਹਦਾ ਵਾਸਾ ਕਿੱਥੇ ਹੈ? ਮਾਨਸਰ। ਮਾਨਸਰ ਮਾਨ ਸਰੋਵਰ ਨੂੰ ਕਹਿੰਦੇ ਨੇ। ਤੇ ਉੱਥੇ ਕੀ ਕਰਦੇ? ਮਾਣਕ ਮੋਤੀ ਚੋਗ ਚੁਗਾਣੇ, ਮਾਣਕ ਮੋਤੀ ਹੀਰੇ ਮੋਤੀ ਚੁਗਦੇ ਨੇ। ਇਹੀ ਉਹਨਾਂ ਦੀ ਖੁਰਾਕ ਹੈ, ਇਹੀ ਉਹਨਾਂ ਦਾ ਭੋਜਨ ਹੈ। ਸਿਫਤ ਸਲਾਹ ਵੀ ਮਾਣਕ ਮੋਤੀ ਹੀ ਹਨ। ਜਿਵੇਂ ਮਾਨ ਸਰੋਵਰ ਨੂੰ ਛੱਡ ਕੇ ਹੰਸ ਕਦੇ ਪਾਸੇ ਨਹੀਂ ਜਾਂਦਾ, ਕਦੇ ਦੂਰ ਨਹੀਂ ਜਾਂਦਾ। ਬੰਦਗੀ ਕਰਨ ਵਾਲਾ, ਰੱਬ ਦੀ ਇਬਾਦਤ ਕਰਨ ਵਾਲਾ, ਪ੍ਰਭੂ ਦੇ ਗੁਣਾਂ ਨੂੰ ਗਾਉਣ ਵਾਲਾ ਸਿਫਤ ਸਲਾਹ ਕਰਦਾ। ਉਹਦੀ ਸੁਰਤੀ ਬਿਰਤੀ ਵੀ ਗੁਰੂ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਹੈ। ਸ਼੍ਰੀ ਜਪ ਜੀ ਸਾਹਿਬ ਦੇ ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਸਾਲਾਹੀ ਸਾਲਾਹ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ। ਇੱਕ ਨਦੀ ਹੈ, ਇੱਕ ਵਾਹਾ ਹੈ। ਵਾਹਾ ਆਪਾਂ ਵਹਿਣ ਨੂੰ ਆਖਦੇ ਹਾਂ। ਇਹ ਆਮ ਤੇ ਸੁੱਕੇ ਰਹਿੰਦੇ ਨੇ, ਜਿਹੜੇ ਵਹਿਣ ਹੁੰਦੇ ਨੇ, ਜਦੋਂ ਮੀਂਹ ਪੈਂਦਾ ਹੈ ਫਿਰ ਇਹਨਾਂ ਵਿੱਚ ਪਾਣੀ ਆਉਂਦਾ। ਇੱਕ ਤਾਂ ਉਹ ਨਦੀ ਹੈ ਨਾ, ਜਿਹੜੀ ਕਿਸੇ ਝਰਨੇ ਨਾਲ ਜੁੜੀ ਹੋਈ ਹੈ, ਪਹਾੜ ਦੇ ਝਰਨੇ ਦੇ ਨਾਲ, ਉਹ ਨਿਰੰਤਰ ਹੀ ਵਗਦੀ ਰਹਿੰਦੀ ਹੈ। ਉਹਦੇ ਵਿੱਚ ਪਾਣੀ ਹਰ ਵੇਲੇ ਹੀ ਚੱਲਦਾ ਰਹਿੰਦਾ, 12 ਮਹੀਨੇ ਉਹਦੇ ਵਿੱਚ ਪਾਣੀ ਹੁੰਦਾ, ਉਹਨੂੰ ਨਦੀ ਕਹਿੰਦੇ ਨੇ। ਜਿਹੜਾ ਵਹਿਣ ਹੁੰਦਾ ਹੈ, ਇਹ ਹਰ ਵੇਲੇ ਨਹੀਂ ਹੁੰਦਾ, ਇਹ ਕੇਵਲ ਉਦੋਂ ਹੀ ਹੁੰਦਾ ਜਦੋਂ ਮੀਂਹ ਪੈਂਦਾ, ਜਦੋਂ ਵਰਖਾ ਹੁੰਦੀ ਹੈ। ਮੀਂਹ ਦੀ ਰੁੱਤ ਵਿੱਚ ਵਹਿਣ ਚੱਲਦੇ ਨੇ, ਅੱਗੇ ਪਿੱਛੇ ਇਹ ਸੁੱਕੇ ਰਹਿੰਦੇ ਨੇ। ਪਰ ਭਾਵੇਂ ਕੋਈ 12 ਮਹੀਨੇ ਵਗਣ ਵਾਲੀ ਝਰਨੇ ਨਾਲ ਜੁੜੀ ਹੋਈ ਨਦੀ ਹੋਵੇ, ਅਤੇ ਭਾਵੇਂ ਕਦੇ ਕਦੇ ਵਗਣ ਵਾਲੇ, ਕਦੇ ਕਦੇ ਚੱਲਣ ਵਾਲੇ ਵਹਿਣ ਹੋਣ, ਇਹ ਦੋਵੇਂ ਵੱਖੋ ਵੱਖ ਨੇ, ਨਦੀਆਂ ਅਤੇ ਵਾਹ। ਪਰ ਦੋਵਾਂ ਦਾ ਵੇਗ ਸਮੁੰਦਰ ਵਾਲੇ ਪਾਸੇ ਹੈ, ਦੋਵੇਂ ਗਤੀਸ਼ੀਲ ਹਨ। ਜਦੋਂ ਵਹਿਣ ਚੱਲਦੇ ਨੇ ਉਹ ਵੀ ਨੀਵੇਂ ਪਾਸੇ ਨੂੰ ਜਾਂਦੇ ਨੇ, ਅਤੇ ਜਦੋਂ ਨਦੀ ਚੱਲਦੀ ਹੈ ਉਹ ਵੀ ਨੀਵੇਂ ਪਾਸੇ ਨੂੰ ਚੱਲਦੀ ਹੈ। ਜਿਸ ਤਰ੍ਹਾਂ ਵਾਹੇ ਅਤੇ ਨਦੀਆਂ ਸਮੁੰਦਰ ਵਿੱਚ ਪੈ ਜਾਂਦੇ ਨੇ, ਫਿਰ ਉਹ ਜਾਣੇ ਨਹੀਂ ਜਾਂਦੇ, ਉਹ ਗੁਆਚ ਜਾਂਦੇ ਨੇ, ਉਹ ਮਿੱਟ ਜਾਂਦੇ ਨੇ, ਉਹ ਅਲੋਪ ਹੋ ਜਾਂਦੇ ਨੇ, ਔਰ ਉਹ ਦੱਸ ਵੀ ਨਹੀਂ ਸਕਦੇ ਕਿ ਜਿਸ ਸਾਗਰ ਵਿੱਚ ਅਸੀਂ ਗਏ ਹਾਂ, ਜਿਸ ਸਮੁੰਦਰ ਵਿੱਚ ਅਸੀਂ ਜਾਣਾ ਕੀਤਾ ਹੈ, ਉਹ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਉਹ ਸਮੁੰਦਰ ਕਿੰਨਾ ਕੁ ਡੂੰਘਾ ਹੈ,

ਜਿੰਨਾ ਵੱਡਾ ਉਹ ਪ੍ਰਭੂ ਹੈ ਉਹਦੇ ਬਾਰੇ ਉਹ ਆਪ ਹੀ ਜਾਣਦਾ। ਜੇਕਰ ਕੋਈ ਉਹਦੇ ਕਹਿਣ ਬਾਰੇ ਉਹਦੇ ਦੱਸਣ ਬਾਰੇ ਯਤਨ ਕਰੇਗਾ ਨਾ ਤਾਂ ਕੋਈ ਦੱਸ ਸਕੇਗਾ ਨਾ ਕੋਈ ਕੀਮਤ ਪਾ ਸਕੇਗਾ। ਸਭ ਕੀਮਤ ਮਿਲ ਕੀਮਤ ਪਾਈ, ਇਹ ਬੋਲ ਆਪਾਂ ਰੋਜ਼ ਪੜ੍ਹਦੇ ਹਾਂ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੁਣ ਜਿੰਨੇ ਵੀ ਸੁਰਤੀਆਂ ਜੋੜਨ ਵਾਲੇ ਸਨ, ਧਿਆਨ ਧਰਨ ਵਾਲੇ ਸਨ, ਸਭ ਸੁਰਤੀ ਮਿਲ ਸੁਰਤ ਕਮਾਈ। ਕਿਸੇ ਨੇ ਸੁਰਤੀ ਬਿਰਤੀ ਲਾ ਕੇ ਅੰਤਰ ਧਿਆਨ ਹੋ ਕੇ ਕੀਮਤ ਪਾਉਣ ਦਾ ਯਤਨ ਕੀਤਾ, ਨਾ ਤਾਂ ਕੋਈ ਕੀਮਤ ਪਾ ਸਕਿਆ ਨਾ ਕੋਈ ਉਹਦੇ ਬਾਰੇ ਦੱਸ ਸਕਿਆ। ਇੱਕ ਗੱਲ ਜ਼ਰੂਰ ਹੈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤੇਰੀ ਵਡਿਆਈ ਕਹਿ ਸਕਦੇ ਹਾਂ ਪਰ ਉਹਦੀ ਕੀਮਤ ਤਿਲ ਮਾਤਰ ਵੀ ਨਹੀਂ ਪਾਈ ਜਾ ਸਕਦੀ। ਗਿਆਨੀ ਧਿਆਨੀ ਗੁਰ ਗੁਰਹਾਈ, ਵੱਡੇ ਵੱਡੇ ਗਿਆਨਵਾਨ, ਵੱਡੇ ਵੱਡੇ ਵੇਦ ਪਾਠੀ ਉਹ ਵੀ ਨਹੀਂ ਦੱਸ ਸਕਦੇ। ਜਦੋਂ 11 ਭੱਟ ਆਏ ਸਨ ਨਾ ਗੁਰੂ ਦਰਬਾਰ ਅੰਦਰ, ਇਹਨਾਂ ਭੱਟ ਸਾਹਿਬਾਨਾਂ ਨੇ ਆ ਕੇ ਗੁਰੂ ਦੇ ਗੁਣ ਦੇਖੇ, ਗੁਰੂ ਦੀ ਵਡਿਆਈ ਦੇਖੀ, ਗੁਰੂ ਦੀ ਸਿਫਤ ਦੇਖੀ। ਸਰੀਰ ਕਰਕੇ ਇਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਦੇਖਿਆ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੇਖਿਆ। ਲੇਕਿਨ ਇਹਨਾਂ ਭੱਟਾਂ ਦੇ ਗੋਇੰਦਵਾਲ ਸਾਹਿਬ ਆਉਣ ਤੋਂ ਪਹਿਲਾਂ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ ਮਹਾਰਾਜ ਔਰ ਗੁਰੂ ਅਮਰਦਾਸ ਜੀ ਮਹਾਰਾਜ, ਉਹਨਾਂ ਦੇ ਗੁਣ ਇਹਨਾਂ ਨੇ ਜਾਣੇ ਸਨ। ਸਤ ਸੰਗਤ ਵਿੱਚ ਬੈਠ ਕੇ ਪਹਿਲੇ ਗੁਰੂਆਂ ਦੇ ਗੁਣਾਂ ਨੂੰ ਇਹਨਾਂ ਨੇ ਸਮਝਿਆ ਸੀ, ਪਹਿਚਾਣਿਆ ਸੀ। ਇਸ ਕਰਕੇ ਗੁਰੂ ਨਾਨਕ ਮਹਾਰਾਜ ਜੀ ਤੋਂ ਇਹਨਾਂ ਨੇ ਸਿਫਤ ਸ਼ੁਰੂ ਕੀਤੀ ਹੈ। ਗੁਰੂ ਨਾਨਕ ਮਹਾਰਾਜ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਵਡਿਆਈ ਕੀਤੀ। ਜਦੋਂ ਗੁਰੂ ਅਮਰਦਾਸ ਜੀ ਦੀ ਸਿਫਤ ਕਰਨ ਲੱਗੇ ਉਦੋਂ ਇਹਨਾਂ ਨੇ ਇੱਕ ਬੋਲ ਲਿਖੀ ਹੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਰੁਦਰ ਕਹਿੰਦੇ ਨੇ ਸ਼ਿਵ ਜੀ ਨੂੰ। ਸ਼ਿਵ ਜੀ ਦਾ ਜਿਹੜਾ ਧਿਆਨ ਹੈ ਇਹ ਬੜਾ ਗਹਿਰਾ ਸੀ, ਬੜਾ ਗੰਭੀਰ ਸੀ, ਇਹਦੇ ਵਰਗੀ ਸਮਾਧੀ ਕੋਈ ਵੀ ਨਹੀਂ ਲਾ ਸਕਿਆ। ਸਨਾਤਨ ਮਤ ਦੇ ਗ੍ਰੰਥਾਂ ਵਿੱਚ ਜ਼ਿਕਰ ਹੈ, ਜਿੰਨੀ ਲੰਬੀ ਸੁਰਤੀ ਸਮਾਧੀ ਸ਼ਿਵ ਜੀ ਲਾਉਂਦਾ ਸੀ ਉਨੀ ਅੱਜ ਤੱਕ ਕੋਈ ਨਹੀਂ ਲਾ ਸਕਿਆ। ਉਹਨੂੰ ਰੁਦਰ ਵੀ ਕਹਿੰਦੇ ਨੇ। ਭੱਟ ਜੀ ਕਹਿੰਦੇ ਕੋਈ ਰੁਦਰ ਵਾਲੀ ਸੁਰਤੀ ਬਿਰਤੀ ਲਾ ਕੇ ਧਿਆਨ ਧਰੇ ਗੁਰੂ ਅਮਰਦਾਸ ਜੀ ਦਾ, ਰੁਦਰ ਧਿਆਨ ਗਿਆਨ ਵੀ ਸ਼ਿਵਜੀ ਭਗਵਾਨ ਵਾਲਾ ਲੈ ਲਵੇ, ਗਿਆਨ ਵੀ ਉਹਦੇ ਕੋਲੋਂ ਪ੍ਰਾਪਤ ਕਰ ਲਵੇ, ਸੁਰਤੀ ਬਿਰਤੀ ਵੀ ਉਹਦੀ ਆ ਜਾਏ। ਲੇਕਿਨ ਭੱਟ ਕਵੀ ਦੇ ਰੂਪ ਵਿੱਚ ਕੱਲ ਜੀ ਦਾ ਇਹ ਬੋਲ ਹੈ, ਇਹਨੂੰ ਕੱਲ ਸਹਾਰ ਵੀ ਲਿਖੇ ਹੈ। ਜੇ ਆਪਾਂ ਪਾਠ ਆਪ ਕਰਾਂਗੇ ਫਿਰ ਇਹਨਾਂ ਭੱਟਾਂ ਦੇ ਨਾਮ ਵੀ ਸਾਨੂੰ ਚੇਤੇ ਹੋ ਜਾਣਗੇ। ਇਹਨੂੰ ਕੱਲ ਵੀ ਕਹਿੰਦੇ ਨੇ, ਕੱਲ ਸਹਾਰ ਵੀ ਕਹਿੰਦੇ ਨੇ। ਇਹਨਾਂ ਨੇ ਕਵੀ ਦੇ ਰੂਪ ਵਿੱਚ ਆਪਣੇ ਆਪ ਨੂੰ ਗੁਰੂ ਸਾਹਿਬਾਨਾਂ ਦੇ ਪੇਸ਼ ਕੀਤਾ। ਕਵੀ ਦਾ ਭਾਵ ਹੀ ਇਹ ਹੁੰਦਾ ਕਿਸੇ ਦੀ ਉਸਤਤੀ ਕਰਨੀ, ਕਿਸੇ ਦੇ ਗੁਣ ਗਾਉਣੇ, ਕਿਸੇ ਦੀ ਸ਼ੋਭਾ ਕਰਨੀ, ਵਡਿਆਈ ਕਰਨੀ। ਕਬ ਦਾ ਅਰਥ ਹੁੰਦਾ ਕਵੀ, ਕੱਲ ਦਾ ਭਾਵ ਹੈ ਕੱਲ ਸਹਾਰ। ਕਾਬਜਨ ਕੱਲ ਉਹਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਤੇਰੀ ਉਪਮਾ ਕੇਵਲ ਤੈਨੂੰ ਹੀ ਬਣਦੀ ਹੈ, ਕਿਸੇ ਦੂਜੇ ਨੂੰ ਨਹੀਂ ਬਣਦੀ। ਤੋਹੇ ਬਣਾਵੇ ਦਾ ਭਾਵ ਇਹੀ ਹੈ ਕਿ ਜਿਹੜਾ ਗੁਣ ਗੁਰੂ ਕੋਲੇ ਹੈ ਉਹ ਗੁਣ ਹੋਰ ਕਿਸੇ ਕੋਲ ਨਹੀਂ। ਇਸ ਕਰਕੇ ਜਿਹੜੀ ਵਡਿਆਈ ਗੁਰੂ ਨੂੰ ਦਿੱਤੀ ਜਾ ਸਕਦੀ ਹੈ ਉਹ ਕਿਸੇ ਦੂਜੇ ਨੂੰ ਨਹੀਂ ਦਿੱਤੀ ਜਾ ਸਕਦੀ। ਜਿਵੇਂ ਦਰਬਾਰ ਲੱਗਾ ਹੁੰਦਾ ਨਾ ਕਿਸੇ ਬਾਦਸ਼ਾਹ ਦਾ, ਤੇ ਬਾਦਸ਼ਾਹ ਕੇਵਲ ਇੱਕ ਹੀ ਹੁੰਦਾ ਹੈ, ਅਹਿਲਕਾਰ ਬਹੁਤ ਸਾਰੇ

0: ਮੰਤਰੀ ਸੰਤਰੀ ਵਜ਼ੀਰ ਬਹੁਤ ਸਾਰੇ ਹੁੰਦੇ ਨੇ, ਲੇਕਿਨ ਬਾਦਸ਼ਾਹ ਕੇਵਲ ਇੱਕ ਹੀ ਹੁੰਦਾ ਹੈ, ਸਿੰਘਾਸਨ ਵੀ ਇੱਕ ਹੀ ਹੁੰਦਾ। ਗੁਰੂ ਦਾ ਰੁਤਬਾ ਬਹੁਤ ਵੱਡਾ ਹੈ, ਗੁਰੂ ਵਾਲੀ ਉਪਮਾ ਕੇਵਲ ਗੁਰੂ ਨੂੰ ਦਿੱਤੀ ਜਾ ਸਕਦੀ ਹੈ, ਗੁਰੂ ਵਾਲੇ ਗੁਣ ਹੋਰ ਕਿਸੇ ਵਿੱਚ ਹੈ ਨਹੀਂ। ਤੇਰੀ ਉਪਮਾ ਤੋਹੇ ਬਣ ਆਵੇ ਦਾ ਇਹੀ ਅਰਥ ਹੈ ਕਿ ਇਹ ਗੁਰੂ ਅਮਰਦਾਸ ਮਹਾਰਾਜ, ਤੇਰੀ ਉਪਮਾ ਕਿਸੇ ਦੂਜੇ ਨੂੰ ਨਹੀਂ ਦਿੱਤੀ ਜਾ ਸਕਦੀ, ਜਿਹੜੀ ਉਪਮਾ ਤੇਰੀ ਹੈ ਉਹ ਤੈਨੂੰ ਹੀ ਬਣਦੀ ਹੈ, ਕਿਸੇ ਦੂਜੇ ਵਾਸਤੇ ਹੈ ਨਹੀਂ। ਜਿਵੇਂ ਜਿਹੜਾ ਸਿੰਘਾਸਨ ਬਾਦਸ਼ਾਹ ਦਾ ਹੁੰਦਾ ਉੱਥੇ ਕੇਵਲ ਬਾਦਸ਼ਾਹ ਹੀ ਬੈਠ ਸਕਦਾ, ਕੋਈ ਦੂਜਾ ਨਹੀਂ ਬਹਿ ਸਕਦਾ। ਜਿਹੜੀ ਪੋਸ਼ਾਕ ਬਾਦਸ਼ਾਹ ਵਾਸਤੇ ਹੁੰਦੀ ਹੈ ਉਹ ਪੋਸ਼ਾਕ ਕੇਵਲ ਬਾਦਸ਼ਾਹ ਹੀ ਪਾ ਸਕਦਾ, ਕੋਈ ਦੂਜਾ ਨਹੀਂ ਪਾ ਸਕਦਾ। ਜਿਹੜੀ ਚਾਨਣੀ ਬਾਦਸ਼ਾਹ ਦੇ ਸਿਰ ਉੱਤੇ ਲੱਗਦੀ ਹੈ ਉਹ ਕੇਵਲ ਬਾਦਸ਼ਾਹ ਦੇ ਉੱਪਰ ਹੀ ਸ਼ੋਭਦੀ ਹੈ, ਕਿਸੇ ਦੂਜੇ ਉੱਤੇ ਲਾਈ ਨਹੀਂ ਜਾ ਸਕਦੀ। ਜਿਹੜੀ ਉਪਮਾ ਗੁਰੂ ਅਮਰਦਾਸ ਜੀ ਵਾਸਤੇ ਹੈ, ਜਿਹੜੀ ਸ਼ੋਭਾ ਗੁਰੂ ਅਮਰਦਾਸ ਜੀ ਦੀ ਹੈ ਉਹ ਕਿਸੇ ਹੋਰ ਦੇ ਵਿੱਚ ਨਹੀਂ ਹੈ, ਕਿਸੇ ਹੋਰ ਨੂੰ ਦਿੱਤੀ ਵੀ ਨਹੀਂ ਜਾ ਸਕਦੀ। ਇੱਕ ਇਤਿਹਾਸ ਦੀ ਬੜੀ ਰੌਚਕ ਕਥਾ ਹੈ ਕਿ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਦੇ ਵਿੱਚੋਂ ਸਾਰਿਆਂ ਤੋਂ ਸ਼ਕਤੀਸ਼ਾਲੀ ਰਾਜਾ ਭੀਮ ਚੰਦ, ਉਹ ਆਨੰਦਪੁਰ ਆਇਆ ਸੀ। ਜੇ ਆਪਾਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਤਿਹਾਸ ਪੜ੍ਹਿਆ ਹੋਏਗਾ ਤਾਂ ਜ਼ਰੂਰ ਪਤਾ ਹੋਏਗਾ, 22 ਧਾਰ ਦੇ ਪਹਾੜੀ ਰਾਜੇ ਹੋਏ ਨੇ ਜਿਨ੍ਹਾਂ ਦੀਆਂ ਰਿਆਸਤਾਂ ਸਨ। ਕਿਸੇ ਦੀ ਰਿਆਸਤ ਦਾ ਨਾਮ ਚੰਬਾ ਸੀ, ਕਿਸੇ ਦੀ ਰਿਆਸਤ ਦਾ ਨਾਮ ਕਹਿਲੂਰ ਸੀ, ਕਿਸੇ ਦੀ ਰਿਆਸਤ ਦਾ ਨਾਮ ਬਿਲਾਸਪੁਰ ਸੀ। ਇਵੇਂ ਇਹਨਾਂ ਪਹਾੜੀ ਰਾਜਿਆਂ ਦੀਆਂ ਵੱਖਰੀਆਂ ਵੱਖਰੀਆਂ ਰਿਆਸਤਾਂ ਸਨ ਅਤੇ ਲਗਭਗ ਸਾਰੀਆਂ ਰਿਆਸਤਾਂ ਪਹਾੜਾਂ ਦੇ ਵਿੱਚ ਹੀ ਸਨ, ਜਿਹਦੇ ਵਿੱਚ ਅੱਜ ਦਾ ਉੱਤਰਾਖੰਡ ਆਉਂਦਾ ਹੈ, ਜਿਹਦੇ ਵਿੱਚ ਅੱਜ ਦਾ ਹਿਮਾਚਲ ਪ੍ਰਦੇਸ਼, ਜੰਮੂ ਇਤਾਦਕ ਆਉਂਦਾ ਹੈ। ਇਹ ਸਾਰੇ ਪਹਾੜੀ ਇਲਾਕੇ ਨੇ ਔਰ ਇਹ ਇਹਨਾਂ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਸਨ। ਲੇਕਿਨ ਇਹਨਾਂ ਰਿਆਸਤਾਂ ਦਾ ਬਾਦਸ਼ਾਹ ਜਿਹੜਾ ਸੀ ਉਹ ਔਰੰਗਜ਼ੇਬ ਬਾਦਸ਼ਾਹ ਸੀ। ਰਿਆਸਤਾਂ ਨਿੱਕੀਆਂ ਨਿੱਕੀਆਂ ਸਨ, ਨਿੱਕੀਆਂ ਨਿੱਕੀਆਂ ਰਿਆਸਤਾਂ ਦੇ ਰਾਜੇ ਸਨ ਇਹ, ਪਰ ਇਹ ਗੁਲਾਮ ਸਨ ਔਰੰਗਜ਼ੇਬ ਦੇ, ਉਹਨੂੰ ਟੈਕਸ ਦਿੰਦੇ ਸਨ, ਉਹਦੀ ਗੁਲਾਮੀ ਕਰਦੇ ਸਨ। ਜਿਹੜਾ ਇਹਨਾਂ ਪਹਾੜੀ ਰਾਜਿਆਂ ਦੇ ਵਿੱਚੋਂ ਸਾਰਿਆਂ ਤੋਂ ਸ਼ਕਤੀਸ਼ਾਲੀ ਰਾਜਾ ਸੀ, ਵੱਡੀ ਤਾਕਤ ਦਾ ਮਾਲਕ ਰਾਜਾ ਸੀ, ਉਹਦਾ ਨਾਮ ਸੀ ਰਾਜਾ ਭੀਮ ਚੰਦ। ਇਹਦੀ ਰਿਆਸਤ ਦਾ ਨਾਮ ਸੀ ਕਹਿਲੂਰ ਔਰ ਇਹਦੀ ਰਾਜਧਾਨੀ ਦਾ ਨਾਮ ਸੀ ਬਿਲਾਸਪੁਰ, ਅੱਜ ਵੀ ਹੈ। ਇਹ ਇੱਕ ਦਿਨ ਆਨੰਦਪੁਰ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇਸ ਨੇ ਦੇਖਿਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਫਤ ਸਲਾਹ ਦੇਖ ਕੇ ਇਹ ਦੰਗ ਰਹਿ ਗਿਆ, ਇਹ ਹੈਰਾਨ ਹੋ ਗਿਆ। ਕਹਿਣ ਲੱਗਾ, ਮੈਂ ਇੰਨੀ ਵੱਡੀ ਰਿਆਸਤ ਦਾ ਰਾਜਾ ਹਾਂ, ਲੇਕਿਨ ਇੰਨਾ ਪ੍ਰਤਾਪ ਤਾਂ ਮੇਰਾ ਵੀ ਨਹੀਂ ਹੈ ਜਿੰਨਾ ਗੁਰੂ ਗੋਬਿੰਦ ਸਿੰਘ ਦਾ, ਜਿੰਨਾ ਮਾਣ ਸਨਮਾਨ ਗੁਰੂ ਗੋਬਿੰਦ ਸਿੰਘ ਦਾ ਸਿੱਖ ਕਰਦੇ ਨੇ, ਸੱਚਾ ਪਾਤਸ਼ਾਹ ਆਖਦੇ ਨੇ। ਰਾਜਾ ਭੀਮ ਚੰਦ ਬੜਾ ਹੀ ਹੈਰਾਨ ਹੋਇਆ ਕਿ ਇੰਨਾ ਮਾਣ ਸਨਮਾਨ ਤਾਂ ਮੇਰੇ ਵਿੱਚ ਵੀ ਨਹੀਂ ਹੈ, ਮੇਰੇ ਕੋਲ ਵੀ ਨਹੀਂ ਹੈ, ਹਾਲਾਂਕਿ ਮੈਂ ਸਾਰਿਆਂ ਤੋਂ ਵੱਡੀ ਰਿਆਸਤ ਦਾ ਮਾਲਕ ਹਾਂ, ਪਹਾੜੀ ਰਾਜਿਆਂ ਦੇ ਵਿੱਚ ਸਾਰਿਆਂ ਤੋਂ ਵੱਧ ਫੌਜਾਂ ਮੇਰੇ ਕੋਲ ਨੇ। ਇਹਨੇ ਗੁਰੂ ਗੋਬਿੰਦ ਸਿੰਘ ਦੇ ਸੀਸ ਉੱਤੇ ਲੱਗੀ ਹੋਈ ਕਲਗੀ ਦੇਖੀ, ਸ਼ੋਭਾ ਪਾ ਰਹੀ ਸੀ। ਰਾਜਾ ਭੀਮ ਚੰਦ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਚਾਨਣੀ ਲੱਗੀ ਦੇਖੀ, ਬੜੇ ਮਹਿੰਗੇ ਮੁੱਲ ਦੀ ਕਾਬਲ ਦੀ ਸੰਗਤ ਨੇ ਭੇਟਾ ਕੀਤੀ ਸੀ। ਇਤਿਹਾਸ ਵਿੱਚ ਜ਼ਿਕਰ ਹੈ ਕਾਬਲ ਤੋਂ ਆਈ ਹੋਈ ਸੰਗਤ ਨੇ ਬੇਸ਼ੁਮਾਰ ਕੀਮਤੀ ਇੱਕ ਚਾਨਣੀ ਆਨੰਦਪੁਰ ਲਿਆ ਕੇ ਭੇਟਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ। ਉਹ ਇੰਨੀ ਸੁੰਦਰ ਸੀ ਚਾਨਣੀ, ਇੰਨੀ ਮਹਿੰਗੀ ਸੀ, ਇੰਨੀ ਖੂਬਸੂਰਤ ਸੀ ਕਿ ਉਸ ਵੇਲੇ ਦੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਉਹੋ ਜਿਹੀ ਚਾਨਣੀ ਨਹੀਂ ਸੀ, ਇੰਨੀ ਸ਼ਾਨੋ ਸ਼ੌਕਤ ਅਤੇ ਔਰੰਗਜ਼ੇਬ ਬਾਦਸ਼ਾਹ ਦੀ ਵੀ ਨਹੀਂ ਸੀ। ਇਹ ਚਾਨਣੀ ਦੇਖੀ ਰਾਜਾ ਭੀਮ ਚੰਦ ਨੇ, ਹੀਰਿਆਂ ਦੇ ਨਾਲ ਜੜੀ ਹੋਈ ਕਲਗੀ ਇਸ ਨੇ ਦੇਖੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਲੱਗੀ ਹੋਈ। ਇੱਥੇ ਬਸ ਨਹੀਂ, ਇਹਨੇ ਪ੍ਰਸ਼ਾਦੀ ਹਾਥੀ ਦੇਖਿਆ। ਪ੍ਰਸ਼ਾਦੀ ਹਾਥੀ ਦਾ ਇਤਿਹਾਸ ਆਪਾਂ ਪੜ੍ਹਦੇ ਹਾਂ, ਇਹ ਬੜਾ ਸੂਝਵਾਨ ਸਿਆਣਾ ਹਾਥੀ ਸੀ। ਇਹ ਆਪਣੀ ਸੁੰਡ ਦੇ ਨਾਲ ਗੁਰੂ ਗੋਬਿੰਦ ਸਿੰਘ ਦੇ ਸੀਸ ਉੱਤੇ ਚੌਰ ਵੀ ਕਰਿਆ ਕਰਦਾ ਸੀ, ਇੰਨਾ ਸੂਝਵਾਨ ਸਿਆਣਾ ਹਾਥੀ ਸੀ। ਇਹਦੇ ਬਾਰੇ ਲਿਖਿਆ, ਸਤਿਗੁਰੂ ਜੀ ਤੀਰ ਚਲਾਉਂਦੇ ਸੀ, ਬੜੀ ਦੂਰ ਜਾਂਦਾ ਸੀ ਤੀਰ, ਕਈ ਕਈ ਕੋਹਾਂ ਦੀ ਦੂਰੀ 'ਤੇ ਜਾਂਦਾ ਸੀ। ਜਿੱਥੇ ਜਾ ਕੇ ਤੀਰ ਡਿੱਗਦਾ ਸੀ, ਇਹ ਹਾਥੀ ਉੱਥੋਂ ਤੀਰ ਲੱਭ ਕੇ ਫਿਰ ਵਾਪਸ ਲੈ ਆਉਂਦਾ ਸੀ, ਐਸਾ ਲਿਖਿਆ ਇਹਦੇ ਬਾਰੇ। ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਬਾਰ ਦੀ ਸ਼ੋਭਾ ਹੈ, ਵਡਿਆਈ ਹੈ। ਰਾਜਾ ਭੀਮ ਚੰਦ ਆਪਣੀਆਂ ਅੱਖਾਂ ਦੇ ਨਾਲ ਦੇਖ ਰਿਹਾ ਸੀ, ਬੜਾ ਹੈਰਾਨ ਹੋ ਰਿਹਾ ਸੀ। ਇਹ ਵਾਪਸ ਚਲਾ ਗਿਆ ਸਾਰਾ ਕੁਝ ਦੇਖ ਕੇ, ਪ੍ਰਸ਼ਾਦੀ ਹਾਥੀ ਦੇਖ ਕੇ, ਚਾਨਣੀ ਦੇਖ ਕੇ, ਕਲਗੀ ਦੇਖ ਕੇ। ਇਹਨੂੰ ਰਾਤ ਨੂੰ ਨੀਂਦ ਨਾ ਆਈ ਰਾਜਾ ਭੀਮ ਚੰਦ ਨੂੰ, ਕਿ ਇੱਕ ਗੁਰੂ ਹੋਵੇ, ਇੱਕ ਸਾਧੂ ਹੋਵੇ, ਇੱਕ ਪੀਰ ਹੋਵੇ, ਉਹਦੇ ਕੋਲ ਇੰਨੀ ਸ਼ੋਭਾ, ਉਹਦਾ ਇੰਨਾ ਤੇਜ ਪ੍ਰਤਾਪ, ਉਹ ਤਾਂ ਮੇਰੇ ਕੋਲ ਵੀ ਨਹੀਂ। ਇਹਨੇ ਕਹਿੰਦੇ ਆਪਣਾ ਇੱਕ ਏਲਚੀ ਘੱਲਿਆ, ਦੂਤ ਘੱਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ। ਜਿਹੜੀਆਂ ਚੋਣੀਆਂ ਵਸਤੂ ਸੀ ਨਾ, ਉਹ ਮੰਗੀਆਂ ਕੁਝ ਦਿਨਾਂ ਵਾਸਤੇ, ਉਧਾਰੀਆਂ ਦੇ ਦਿਓ। ਇੱਕ ਤਾਂ ਉਹ ਚੌਂਕੀ ਦੀ ਮੰਗ ਕੀਤੀ, ਜਿਹਦੇ ਉੱਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਬੈਠਦੇ ਸਨ, ਉਹ ਚੌਂਕੀ ਦੀ ਮੰਗ ਕੀਤੀ। ਇੱਕ ਇਸ ਨੇ ਉਸ ਚਾਨਣੀ ਦੀ ਮੰਗ ਕੀਤੀ, ਜਿਹੜੀ ਚਾਨਣੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸੀਸ ਉੱਤੇ ਝੂਲਦੀ ਸੀ, ਲਗਾਈ ਜਾਂਦੀ ਸੀ ਚੰਦੋਬਾਈ ਦੇ ਰੂਪ ਵਿੱਚ, ਉਹਦੀ ਮੰਗ ਕੀਤੀ। ਇੱਕ ਇਸ ਨੇ ਪ੍ਰਸ਼ਾਦੀ ਹਾਥੀ ਦੀ ਮੰਗ ਕੀਤੀ। ਤਿੰਨ ਚੀਜ਼ਾਂ ਇਹਨੇ ਮੰਗੀਆਂ ਸੀ, ਹੋਰ ਵੀ ਬਹੁਤ ਕੁਝ ਮੰਗਿਆ, ਲੇਕਿਨ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਕੁਝ ਦੇਣ ਤੋਂ ਇਨਕਾਰ ਕਰ ਦਿੱਤਾ, ਮਨਾ ਕਰ ਦਿੱਤਾ। ਇਹਨੇ ਚਿੱਠੀ ਵਿੱਚ ਇਹ ਲਿਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇਹ ਵਸਤੂਆਂ ਥੋੜ੍ਹੇ ਦਿਨਾਂ ਵਾਸਤੇ ਮੈਨੂੰ ਦੇ ਦਿਓ, ਮੈਂ ਵਾਪਸ ਕਰ ਦਿਆਂਗਾ, ਮੈਂ ਮੋੜ ਦਿਆਂਗਾ। ਲੇਕਿਨ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਇਹ ਗੁਰੂ ਦਰਬਾਰ ਦੀ ਸ਼ੋਭਾ ਹੈ ਅਤੇ ਇਹ ਕਿਤੇ ਹੋਰ ਜਾ ਨਹੀਂ ਸਕਦੀ। ਜਿਹੜੀ ਸ਼ੋਭਾ ਜਾਂ ਜਿਹੜੀ ਵਸਤੂ ਗੁਰੂ ਦਰਬਾਰ ਵਾਸਤੇ ਹੁੰਦੀ ਹੈ ਉਹ ਉੱਥੇ ਹੀ ਰਹਿੰਦੀ ਹੈ, ਉਹ ਕਿਸੇ ਹੋਰ ਵਾਸਤੇ ਨਹੀਂ ਹੁੰਦੀ। ਇਹ ਰਾਜਾ ਰਤਨ ਰਾਏ ਦਾ ਭੇਟ ਕੀਤਾ ਹੋਇਆ ਪ੍ਰਸ਼ਾਦੀ ਹਾਥੀ ਕੇਵਲ ਆਨੰਦਪੁਰ ਵਾਸਤੇ ਹੈ, ਕੇਵਲ ਗੁਰੂ ਦਰਬਾਰ ਵਾਸਤੇ ਹੈ, ਇਹ ਹੋਰ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ, ਇਹ ਨਹੀਂ ਦੇ ਸਕਦੇ ਅਸੀਂ। ਇਹ ਚਾਨਣੀ, ਇਹ ਚੰਦੋਵਾ ਕਾਬਲ ਦੀ ਸੰਗਤ ਨੇ ਦਿੱਤਾ ਹੈ ਅਤੇ ਗੁਰੂ ਦਰਬਾਰ ਵਾਸਤੇ ਹੀ ਰੱਖਵਾਂ ਹੈ, ਇਹ ਹੋਰ ਕਿਸੇ ਵਾਸਤੇ ਨਹੀਂ ਹੈ, ਤੈਨੂੰ ਨਹੀਂ ਦਿੱਤਾ ਜਾ ਸਕਦਾ। ਇਹਦਾ ਭਾਵ ਕੀ ਹੈ ਕਿ ਜੋ ਗੁਰੂ ਦੀ ਸ਼ੋਭਾ ਹੈ, ਜੋ ਗੁਰੂ ਦੀ ਵਡਿਆਈ ਹੈ, ਉਹ ਹੋਰ ਕਿਸੇ ਵਾਸਤੇ ਨਹੀਂ ਹੈ। ਤਾਂ ਭੱਟ ਕਹਿੰਦੇ ਨੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ ਉਹਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਤੇਰੀ ਉਪਮਾ ਕੇਵਲ ਤੇਰੇ ਵਾਸਤੇ ਹੈ, ਤੇਰੇ ਤੋਂ ਬਿਨਾਂ ਹੋਰ ਕਿਸੇ ਨੂੰ ਇਹ ਉਪਮਾ ਦਿੱਤੀ ਨਹੀਂ ਜਾ ਸਕਦੀ। ਇਹ ਮਾਨ ਸਨਮਾਨ ਕੇਵਲ ਗੁਰੂ ਦਾ। ਭਾਈ ਗੁਰਦਾਸ ਜੀ ਨੇ ਅੱਜ ਦੀ ਪੌੜੀ ਦੇ ਅੰਦਰ ਗੁਰੂ ਦੀ ਸਿਫਤ ਕੀਤੀ ਹੈ। ਗੁਰੂ ਦੇ ਚਰਨਾਂ ਨਾਲ ਸੁਰਤੀ ਜੋੜਨ ਵਾਲੇ ਸਿੱਖ ਦੀ ਗੱਲ ਕੀਤੀ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਸਮਾਂ ਸਮਾਪਤ ਹੈ, ਅਗਲਾ ਪ੍ਰੋਗਰਾਮ ਸਰਵਣ ਕਰੋ ਜੀ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਅਤੇ ਵਿਸਥਾਰ ਦੇ ਨਾਲ ਆਪ ਸੰਗਤਾਂ ਦੇ ਨਾਲ ਕਥਾ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਜੋ ਕਿ ਪਿਛਲੇ ਦਿਨਾਂ ਤੋਂ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਹਰ ਰੋਜ਼ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਦੀ ਸੇਵਾ ਕਰਦੇ ਹਨ। ਭਾਈ ਸਾਹਿਬ ਜੀ ਕੱਲ੍ਹ ਸਵੇਰ ਦੇ ਦੀਵਾਨਾਂ ਦੇ ਵਿੱਚ ਵੀ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਕੀਰਤਨ ਦੀ ਸੇਵਾ ਕਰਨਗੇ, ਅਤੇ ਸ਼ਾਮ ਦੇ ਦੀਵਾਨਾਂ ਵਿੱਚ ਇਸੇ ਸਮੇਂ 7 ਤੋਂ 8:30 ਵਜੇ ਤੱਕ ਕੀਰਤਨ ਦੀ ਸੇਵਾ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਸੋਮਵਾਰ ਜਾਣੀ ਕਿ 17 ਅਗਸਤ ਨੂੰ, 17, 18 ਅਤੇ 19 ਅਗਸਤ ਨੂੰ ਬੱਚਿਆਂ ਦਾ ਗੁਰਮਤਿ ਦਾ ਕੈਂਪ ਗੁਰਦੁਆਰਾ ਸਾਹਿਬ ਵਿਖੇ ਲੱਗ ਰਿਹਾ ਹੈ। ਹਾਲੇ ਤੱਕ ਜਿਨ੍ਹਾਂ ਬੱਚਿਆਂ ਨੇ ਆਪਣੇ ਨਾਮ ਨਹੀਂ ਲਿਖਵਾਏ ਉਹ ਇਸ ਦੇ ਵਿੱਚ ਲਿਖਵਾਓ, ਅਤੇ ਜ਼ਰੂਰ ਕੈਂਪ ਦੇ ਵਿੱਚ ਆ ਕੇ ਵੱਧ ਤੋਂ ਵੱਧ ਜਾਣਕਾਰੀ ਲੈਣੀ, ਕਿਉਂਕਿ ਇਹਨਾਂ ਪ੍ਰੋਗਰਾਮਾਂ ਰਾਹੀਂ ਬੱਚਿਆਂ ਨੂੰ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦੇ ਹਨ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਜੋ ਵਿਸ਼ੇਸ਼ ਕੀਰਤਨ ਦਰਬਾਰ ਹੋ ਰਹੇ ਹਨ, ਉਸ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਬੱਦੀ ਕਲਾਂ ਵਾਲੇ ਆਪਣੇ ਪਾਸ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਹਾਜ਼ਰੀਆਂ ਭਰਿਆ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਆਓ ਕੀਰਤਨ ਨਾਲ ਜੁੜਦੇ ਹਾਂ, ਸੇਵਾ ਨਿਭਾ ਰਹੇ ਹਾਂ। ਅਨੱਤੀ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

प्राण पत दयाल पुरख प्रभ सखे, प्राण पत दयाल पुरख

ਇਸ ਸਾਲ ਦੇ ਤੀਜੇ ਚੌਥੇ ਦਿਨ ਵਿੱਚ ਦੋਸਤੀ ਹੋ ਗਈ, ਹੁਣ ਕਹਿਣ ਦੀ ਲੋੜ ਨਾ ਪਵੇ, ਬੋਲੋ। ਤੀਜਾ ਚੌਥਾ ਦਿਨ ਹੈ, ਹੁਣ ਤਾਂ ਗੱਜ ਕੇ ਗਾਓ।

सब जोत तेरी जग जीवना, तू घट घट हर डा

ਤੇਰੀ ਮੌਤ ਦੀ ਬੋਲੋ ਨਾਲ ਹੀ ਸਮਾਪਤੀ ਕਰ ਦੇਣੀ ਨਹੀਂ ਬੋਲੇ ਬੋਲ ਲੋ ਨਿਕਲ ਗਿਆ ਦਿਨ ਫਿਰ ਨਹੀਂ ਆਉਣਾ ਮੁੜ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰਿਓ ਭਾਈ ਸਾਹਿਬ ਜੀ, ਕੱਲ੍ਹ ਸਵੇਰ ਦੇ ਦੀਵਾਨਾਂ ਦੇ ਵਿੱਚ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਹਾਜ਼ਰੀ ਭਰਨ ਗਿਆ ਅਤੇ ਕੱਲ੍ਹ ਸ਼ਾਮ ਦੇ ਦੀਵਾਨਾਂ ਵਿੱਚ ਠੀਕ ਇਸੇ ਸਮੇਂ ਦੌਰਾਨ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀ ਭਰਨ ਗਏ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਖਾਲਸਾ ਆਪਾਂ ਸਾਰੇ ਖਾਤੇ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲੇ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉਸ ਦੇ ਸੰਬੰਧ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਆਪਣੇ ਪਾਸ ਪਹੁੰਚ ਰਹੇ ਹਨ। ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਸੋ ਹੁਣ ਢਾਡੀ ਜਥੇ ਵੱਲੋਂ ਹਾਜ਼ਰੀ ਭਰੀ ਜਾਵੇਗੀ। ਇਸ ਵਿੱਚ ਸਤਿਕਾਰਯੋਗ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ ਕੁਛ ਸਮੇਂ ਵਾਸਤੇ ਹਾਜ਼ਰੀਆਂ ਭਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਡੇਰਾ ਪੰਨਾ, ਪਰਮੇਸ਼ੁਰ ਦਿੱਤਾ ਬੰਨਾ, ਦੁੱਖ ਰੋਗਾ ਡੇਰਾ ਪੰਨਾ, ਅਣਦ ਕਰੇ ਨਰ ਨਾਰੀ ਹਾਰ, ਹਰ ਪ੍ਰਭ ਕਿਰਪਾ ਧਾਰੀ। ਸੰਤ ਹੋ ਸਖੂਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ੁਰ। ਰੱਬ ਰਹਿਆ ਸਭਣੀ ਜਾਈ, ਰਹਾਉ ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਉਹ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ, ਗੁਰੂ ਘਰ ਦੇ ਹਜ਼ੂਰੀ ਕੀਰਤਨੀਏ, ਪੰਥਕ ਪ੍ਰਸਿੱਧ ਬੁਲਾਰੇ, ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਅੰਮ੍ਰਿਤ ਬਾਣੀ ਦੇ ਆਨੰਦ ਦੇ ਨਾਲ ਜੋੜ ਰਹੇ ਸਨ। ਆਓ ਇੱਕੋ ਕਵਿਤਾ ਕਹਿ ਜਾਣੀ ਹੈ ਇਨਸਾਨ ਦੀ ਜ਼ਿੰਦਗੀ 'ਤੇ, ਇਹ ਵਾਰ ਵਾਰ ਨਹੀਂ ਆਉਣੀ ਜ਼ਿੰਦਗੀ, ਨਾ ਮੁੜ ਕੇ ਫੇਰ ਇੱਥੇ ਆਉਣੀ ਜ਼ਿੰਦਗੀ। ਇਹ ਸ਼ਾਂ ਦੇ ਵਾਂਗੂ ਸ਼ਾਹ ਹੈ ਜ਼ਿੰਦਗੀ, ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ। ਜਿਹੜੀਆਂ ਸੂਰਤਾਂ ਚੜ੍ਹਨ ਨਿੱਤ ਲਾਰੀਆਂ 'ਤੇ, ਇੱਕ ਦਿਨ ਚਿਖਾ 'ਤੇ ਚੜ੍ਹਦੀਆਂ ਦੇਖੀਆਂ ਮੈਂ, ਚੁੱਪ ਚਾਪ ਲਿਟਣਾ ਗਿਆਰਿਆਂ 'ਤੇ ਮੁੱਖੋ ਸੀ ਨਾ ਕਰਦੀਆਂ ਦੇਖੀਆਂ ਮੈਂ, ਪਿੰਡੋਂ ਲੋਹੇ ਦੀ ਘੋੜੀ 'ਤੇ ਸਵਾਰ ਹੋਈਆਂ, ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ, ਲੰਬੀਆਂ ਲੰਬੀਆਂ ਕਬਰਾਂ ਉੱਤੇ ਕੱਖ ਪਏ, ਉੱਧਰੋਂ ਕੋਈ ਨਾ ਬੌੜਿਆ ਅਤੇ ਇੱਧਰੋਂ ਲੱਖ ਗਈ। ਆ ਜ਼ਿੰਦਗੀ ਦਾ ਲਾਹਾ ਆਹੀ ਆ ਜਿਹੜਾ ਬੈਠੇ ਖੱਟ ਰਹੇ ਹਾਂ ਆਪਾਂ। ਭਾਗਾਂ ਨਾਲ ਮਿਲੀ ਹੈ ਜ਼ਿੰਦਗੀ, ਕਰ ਲੈ ਨੇਕ ਕਮਾਈਆਂ, ਬੰਦਿਆਂ ਤੋਂ ਨੇਕ ਕਮਾਈਆਂ ਕਰ ਲੈ, ਤੈਨੂੰ ਭਾਗਾਂ ਨਾਲ ਪ੍ਰਾਪਤ ਹੋਈ ਆ, ਮੈਂ ਇਹ ਦੇਹੀ ਜਿਹੜੀ ਗੋਬਿੰਦ ਮਿਲਣ ਲੱਗੀ ਇਹੋ ਤੇਰੀ ਬਰੀਆ। ਚਰੰਕਾਲ ਪਾਈ ਦੁਰਲੱਭ ਦੇ, ਮਹਾਰਾਜ ਕਹਿੰਦੇ ਬੜੇ ਚਿਰਾਂ ਬਾਅਦ ਮਿਲੀ ਹੈ। ਭਾਗਾਂ ਨਾਲ ਮਿਲੀ ਹੈ ਜ਼ਿੰਦਗੀ, ਕਰ ਲੈ ਨੇਕ ਕਮਾਈਆਂ, ਇੱਕ ਦਿਨ ਖਾਲੀ ਹੋ ਜੂ ਪਿੰਜਰਾ ਅਤੇ ਪਾ ਜੂ ਭੌਰ ਜਦਾਈਆਂ, ਇੱਕ ਦਿਨ ਖਾਲੀ ਹੋ ਜੂ ਪਿੰਜਰਾ ਪਾ ਜੂ ਭੌਰ ਜਦਾਈਆਂ, ਪੁੰਨ ਦਾਨ ਅਤੇ ਭਜਨ ਬੰਦਗੀ, ਜਿਹਨੇ ਪ੍ਰੇਮ ਪ੍ਰੀਤਾਂ ਪਾਈਆਂ ਉਹਦੇ ਬੇੜੇ ਪਾਰ ਹੋ ਜਾਂਦੇ, ਜਿਹਨੇ ਦਿਲ ਤੋਂ ਰੱਬ ਨਾਲ ਲਾਈਆਂ, ਅੰਦਰੋਂ ਲਾਉਣੀਆਂ ਪੈਂਦੀਆਂ ਰੱਬ ਦੇ ਨਾਲ, ਉਹਦੇ ਬੇੜੇ ਪਾਰ ਹੋ ਜਾਂਦੇ ਜਿਹਨੇ ਦਿਲ ਤੋਂ ਰੱਬ ਨਾਲ ਲਾਈਆਂ। ਕੁਝ ਨਹੀਂ ਜਾਣਾ ਨਾਲ ਹੈ ਤੇਰੇ, ਇੱਥੋਂ ਜਾਣਾ ਕੁਝ ਨਹੀਂ, ਬੰਦਾ ਸਭ ਕੁਛ ਇੱਥੇ ਹੀ ਛੱਡ ਜਾਂਦਾ। ਕੁਝ ਨਹੀਂ ਜਾਣਾ ਨਾਲ ਹੈ ਤੇਰੇ, ਨਾ ਕਰ ਤੂੰ ਮਣ ਆਈਆਂ, ਲੱਖਾਂ ਰਾਜੇ ਰਾਣੇ ਤੁਰ ਕੇ ਛੱਡ ਕੇ ਸਭ ਕਮਾਈਆਂ, ਤੂੰ ਪਿਰਤਪਾਲ ਤੁਰ ਜਾਣਾ ਜੱਗ ਤੋਂ ਜਦ ਧੁਰ ਤੋਂ ਚਿੱਠੀਆਂ ਆਈਆਂ, ਪਿਰਤਪਾਲ ਤੁਰ ਜਾਣਾ ਜੱਗ ਤੋਂ ਜਦ ਧੁਰ ਤੋਂ ਚਿੱਠੀਆਂ ਆਈਆਂ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਜੀ ਲੌਂਗੋਵਾਲ, ਭਾਈ ਬੂਟਾ ਸਿੰਘ ਫਰਵਾਹੀ, ਭਾਈ ਨਿਧਾਨ ਸਿੰਘ ਮੁੱਲਾਪੁਰੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ, ਪੁੰਨ ਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ ਹੈ।

ਇੱਥੋਂ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ, ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ। ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਯੂਸਫ ਤੇ ਘੋੜ ਸਵਾਰ ਤੁਰ ਗਏ। ਇੱਥੇ ਪਾਰਸਾ ਤਾਰੂ ਕਈ ਪਤਨਾਂ ਦੇ ਭਾਅ ਕੌਡੀਆਂ ਲੱਖਾਂ ਹਜ਼ਾਰ ਖੁਰ ਗਏ। ਆਓ ਸਤਿਗੁਰੂ ਜੀ ਕਿਰਪਾ ਕਰਨ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਹੋਣ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲੱਗੇ। ਸਤਿਗੁਰੂ ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰ ਵਿੱਚ ਬਰਕਤਾਂ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣ। ਸਾਰੀ ਸੰਗਤ ਛੇ ਪੌੜੀਆਂ ਨਾਨਕ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਬੇਨਤੀ ਕਰੀਏ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਸਾਰੇ ਰਲ ਕੇ ਬਾਣੀ ਪੜ੍ਹੀਏ।

ਜਾਣੀ ਕੋਈ ਨਾਮ ਨਾ ਜਾਣੀ ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਰਾਈ ਅਰਜਨ ਹਰਿ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਹੁਣ ਦਿਆ ਵਰਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬਰਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਵਾਂ ਸਾਹਿਬ ਜਾਦਿਆਂ ਚਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਦੇਗਵਾਈ ਦੇ ਕੇ ਲਟਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ

ਸੀ ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖਣੀਆਂ ਦੇ ਚੜੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ

ਗੁਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿ ਖਾਲਸੇ ਜੀ ਕੇ ਬੋਲ ਪਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਤ ਪਾਤਾ ਰਾਖਾ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਬੰਸ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬਾ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਹਾਜ਼ਰੀ ਭਰੀ ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਕੱਟਾ ਪੁੰਚਕ ਮਾਫ ਕਰਨਾ ਪੜੀ ਸੁਣੀ ਬਾਣੀ ਦਾ ਭਾਵ ਧਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ ਦੇ ਮਿਹਰ ਭਰਿਆ ਥਰਕਲਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ

ਸਿਮਰ ਕੌਰ ਦੀ ਦਾਤ ਬਖਸ਼ੀ ਸ਼ੁਕਰਾਨਾ ਕਰ ਰਹੇ ਨੇ। ਸਰਦਾਰ ਸੁਖਵਿੰਦਰ ਸਿੰਘ ਬੀਬੀ ਰਾਜਵੰਦ ਕੌਰ ਧਾਲੀਵਾਲ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਸ਼ਾਨ ਸਿੰਘ ਦੇ 16ਵੇਂ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਤੇ ਭਾਈ ਮਨਜਿੰਦਰ ਸਿੰਘ ਧਾਲੀਵਾਲ ਬੀਬਾ ਮਨਦੀਪ ਕੌਰ ਦੇ ਗ੍ਰਹਿ ਵਿਖੇ ਬੇਟੀ ਮੇਹਰ ਕੌਰ ਧਾਲੀਵਾਲ ਦੀ ਦਾਤ ਬਖਸ਼ੀ ਸ਼ੁਕਰਾਨੇ ਵਜੋਂ ਗੁਰੂ ਕੇ ਲੰਗਰਾਂ ਦੀ ਸੇਵਾ ਨਿਭਾਈ। ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਤਰਕਣਾ, ਬੱਚਿਆਂ ਦੀਆਂ ਵੱਡੀਆਂ ਵੱਡੀਂ ਉਮਰਾਂ ਬਖਸ਼ਣੀਆਂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ ਹੋਣ, ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ, ਗੁਰਸਿੱਖੀ ਜੀਵਨ ਬਖਸ਼ਣਾ। ਐਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ, ਅੱਖਰ ਵਾਧਾ ਘਟਾ ਪ੍ਰਚਕ ਮਾਫ ਕਰਨਾ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ।

ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋਈ ਸਭ ਮਿਲੇਂਗੀ ਬਚੇ ਸ਼ਰਨ ਜੋ ਹੋਈ ਖੁਬਾਰ ਹੋਈ ਸਭ ਮਿਲੇਂਗੀ ਬਚੇ ਸ਼ਰਨ ਜੋ ਹੋਈ।

ਗੁਰੂ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ਼ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ

ਸਹਿਸਤਾ ਵਗਨ ਦੇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਧਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ

ਚਲੇ ਤੁਵੇ ਦੁਖ ਪਾਵੇ, ਜਮ ਕਾਲ ਸਹਿ ਸ੍ਰੀ ਡੰਡਾ ਹੀ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੀ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ

ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਾਹਿ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਰੋਂ ਸਿਮਰੋਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਹ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਈ ਸਭ ਥਾਈ ਹੋਈ ਸਹਾਇ।

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੋਹਿਲਾ

ਸੁਖਾ ਸੰਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ, ਸੰਗਤਾਂ ਨੂੰ

ਦਰਸ਼ਨ ਦੇਖ ਜੀ ਮਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਧਰਮਾ ਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ ਟਲ ਗੁਰਸੇ ਵੀ ਹੈ ਐਨ ਸੋ ਸਹਿਜ ਸੁਭਾਏ

ਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ।

ਨਾਸਰੀ ਮਹੱਲਾ ਪਹਿਲਾ।

ਸੁਣ ਮਨ ਅੰਧੇ ਕੁੱਤੇ ਕੂੜਿਆ ਬਿਨ ਬੋਲੇ ਬੁੱਝੀਐ ਸਚਿਆਰ।

ਜੇ ਸਾਥ ਰੱਖੀਐ ਦੀਜੈ ਰਲਾਏ, ਜਾਂ ਪਾਰ ਪਰਖੀਐ ਖੋਟਾ ਹੋਏ ਜਾਏ। ਜੈਸਾ ਕਰੇ ਸੋ ਤੈਸਾ ਪਾਵੈ, ਆਪ ਬੀਜ ਆਪੇ ਹੀ ਖਾਵੈ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਨ ਲੱਖ ਹੋ ਹਿਤਾ ਇੱਕ ਨਾ ਚਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਾਂ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ

ਇਹ ਵੈ ਜਾਣੀਐ ਸਭ ਆਪੇ ਸਚਿਆ ਰੁਥਾ ਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਵੋ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੇ ਕਰੀ ਜੇ ਤੀਸਰੇ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਉਰਦ ਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲਾਏ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲੋ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਫਰਮਾਓ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸਨਾਨ, ਸੁਣਿਆ ਪੜ੍ਹ ਪੜ ਪਾਵ ਹੈ ਮਾਨ, ਸੁਣਿਆ ਲਾਗੈ ਸਹਿ ਧਿਆਨ ਨਾਨਕ, ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼।

ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾਹਿ ਜੋਰ ਅਸੰਖ ਗੜ ਵੱਢ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰਜਾਹਿ ਅਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੀਸ਼ ਮਲਭਾਖਾਹਿ ਅਸੰਖ ਨਿ

ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਹੀ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹ ਜੇ ਫੁਰਮਾਏ ਤਿਵ ਤੇ ਪਾਹੇ।

ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ ਪਾਣੀ, ਧੋਤੈ ਉਤਰਵ ਸੁਖੇ। ਮੂਤ ਪਲੀਤੀ ਕੱਪੜੋਏ ਦੇ ਸਾਬੂਨ, ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ।

ਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ। ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ।

ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ, ਵੱਡੀ ਨਾਹੀ ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅਗੈ ਗਿਆ ਨ ਸੋਹੈ, ਪਾਤਾਲ ਨ ਪਾਤਾਲ ਲੱਖ ਆਗਾਸੰ ਆਗਾਸ। ਓੜ ਕੋੜ ਭਾਲ ਥਕੀ ਵੀਤ ਕਹਿਨ ਕਵਾਤ ਸਹਿ ਸਠਾ ਰਹਿ ਕਹਿਨ ਕਤੇ ਬਾਸਰੂ, ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਤੀ ਸੁਰਤ ਨ ਪਾਈਆ, ਨਦੀਆਂ ਤੈਵਾ ਪਵੈ ਸਮੁੰਦ ਨਾ ਜਾਣੀਐ, ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੂ ਨਾ ਬਿਸਰਹਿ। ਅੰਤ ਨ ਸੇਤੀ ਕਹਿਣ ਨੇ ਅੰਤ, ਅੰਤ ਨ ਕਰਨੈ ਦੇਣ ਨੇ ਅੰਤ, ਅੰਤ ਨ ਵੇਖਣ ਸੁਣ ਨਾ ਅੰਤ, ਅੰਤ ਨ ਜਾਪੈ ਕਿਆ ਮਨਮੰਤ।

ਪਾਸ ਕਿਤੇ ਮੂਰਖ ਖਾਹੀ ਖਾਹ ਕਿਤਿਆ ਦੁੱਖ ਭੁੱਖ ਸਦ ਮਾਰਵੇ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੋਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਵਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹਿ ਕੇਤੇ ਕਹਿ ਕਹਿ ਉੱਠ ਉੱਠ ਜਾਹਿ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇਈ ਜੇਵੜ ਭਾਵੈ ਤੇਵੜ ਹੋਈ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ

ਦੇਵ ਦੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵ ਸਾਧ ਵਿਚਾਰੀ ਗਾਵ ਜਤੀ ਸਤੀ ਸੰਤੋਖੀ।

ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰਜਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਬ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਸੈ ਆਦੇਸ ਵਾਦਾ ਨੀਲਾ ਨਾਦਾ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਣ ਘਾਟ ਘਟ ਵਜ ਹੈ ਨਾਦ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਉ ਆਦੇਸ ਤਸੈ ਆਦੇਸ ਸਵਾਦ ਅਨੀਲਾ ਨਾਦ ਅਨਾਥ

ਆਦੇਸ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋ ਹਿ ਲੱਖ ਵਹਿ ਲੱਖ ਵੀਸ

ਜੋਰ ਨਾ ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਸ ਵਿੱਚ ਧਰਤੀ ਥਪ ਥਾਪ ਰੱਖੀ ਧਰਮਸਾਲ, ਤਸ ਵਿੱਚ ਜੀ ਅਜੁਗਤ ਕੇ ਰੰਗ ਤਿਨਕੇ ਨਾਮ, ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ।

ਆਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਿਰਿੰਦ ਕੀਤੀ ਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮਖੰਡ ਕੀ ਬਾਣੀ ਰੂਪ ਤਥਾਇ ਘਾਟ ਘੜੀਏ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਇ ਤਥੈ ਘੜੀਐ ਸੁਰਤਮਤ ਮਨ ਬੁੱਧ ਤਥੈ ਘੜੀਐ ਸੁਰਾਸਿਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ

ਭਾਓ ਖਲਾਗਨ ਤਪਤਾ ਭਾਂਡਾ ਭਾਓ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੈ ਸਗਲ ਜਗਤ

ਪਾਕ ਪਾਤਸ਼ਾਹੀ ਦਸਵੀਂ ਛਪੈ ਸ਼ਤ ਛੰਦ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ਼।

ਵਰਨ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਧੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋਏਕੈ ਨਮਸਤਾਂ ਅਨੇਕੈ ਨਮਸਤਾਂ ਭੂਤੇ ਨਮਸਤਾਂ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰ

ਭੁਜੰਗ ਪ੍ਰਯਾਤ ਛੰਦ। ਨਮੋ ਸਰਬ ਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ। ਅਨੰਗੀ ਅਨਾਥੇ ਨਿਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ।

ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾ ਹੇ ਸਰਮਨ ਸਰਬਤਰ ਮਨ ਸਦੈ ਮਨ ਤਾ ਹੇਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਨੇ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣੇ ਜੇ ਬੇਦ ਔਰਕ ਦੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣੇ ਕਿਹ ਜੇ ਪਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਬਿਹੀਨ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾਪੈ ਜੇ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖਾ ਪਾਰ ਸਰਬ ਬਿਸਵਰ ਚਿਓ ਸਯਮ ਭਵਗੰਡ ਭੰਜਨ ਹਾਰ ਕਾਲਹੀਨ ਕਲਾ ਸੰਜੋਤ ਅਕਾਲ ਪੁਰਖਾ ਦੇਸ ਧਰਮ ਧਾਮ ਸੁਭਰਮ ਰਹਿਤਾ ਭੂਤ ਅਲਾਖਾ ਭੇ ਸੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪਾ ਮੀ ਕਾਨੂੰ ਸਤਤ ਏਕ ਪੁਰਖ ਅਵਧੂਤ ਗਰਭਗੰਜਨ ਸਰਵ ਭੰਜਨ ਯਾਦ ਰੂਪਾ ਸੂਤਾਂਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਖ ਸਰਵ ਸ਼ਾਸਤ੍ਰ ਨਾ ਜਾਣੇ ਜੇ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾ ਕੇ

ਜਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ।

ਭਗਤ ਹੈ ਬਿਰਖਤ ਹੈ ਅਨਾਸ ਪ੍ਰਕਾਸ ਹੈ ਨਿਚਿੰਤ ਹੈ ਸੁਨਿੰਤ ਹੈ ਲਿਖਿਆ ਦੇਖਿਆ ਲੇਖਿਆ ਭੇਖਿਆ ਢਹਾ ਹੈ ਅਗਾਹ ਹੈ ਸੰਭ ਹੈ ਗੰਭ ਹੈ।

ਸਕੇ ਅੱਜ ਵੀ ਸਰੂਪ ਹੈ ਕਿ ਮਿੱਤੋ ਬੇਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲ ਅਨੰਗ ਹੈ ਕਿ ਅਮਿਤੋ ਅਪੰਗ ਹੈ ਮਦ ਭਾਰ ਸੰਤੁਐ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਮਾਰ ਵਰਿਆ ਗਨ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰਿਆ ਖੰਡ ਵਰ ਨਰਿਆ ਮਨ ਅਨੁਭਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿੰਜ ਅੰਗ ਆਸਨੇ ਅਪੰਗ ਉਪਮਾ ਪਾਰ ਗਤਮਿਤ ਉਦਾਰ ਜਲ ਥਲ ਅਮਨ ਦਿਸਮਿਸ ਅਪਣ ਜਲ ਥਲ ਮਹਾ ਦਿਸਮਿਸ ਬੇਅੰਤ ਅਨੁਭਵਨ ਆਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੂ ਇੱਕੈ ਸਦਾ ਹੋ ਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰ ਬਰਿਆ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿਜ ਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨ ਟੁੱਟ ਭੰਡਾਰ ਅਨਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲਿਆ ਹੈ ਅਰ ਘਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਰ ਹੈ ਪਰਮੇਸ਼ਰ ਹੈ ਕਲ ਕਾਰਨ ਹੈ ਸਰਬੋਬਾਰਨ ਹੈ ਤ੍ਰਿਤਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨੀਏ ਜਗ ਜਾਨੀਏ ਸਰਵੰਪਰ ਹੈ ਸਰਵੰਕਰ ਹੈ ਸਰਪਾਸੀ ਹੈ ਸਰਵਨਾਸੀ ਹੈ ਕਰੁਣਾ ਕਰ ਹੈ ਵਿਸ਼ਵੰਪਰ ਹੈ ਸਰਵੇਸ਼ਰ ਹੈ ਜਗਤੇਸ਼ਰ ਹੈ ਮੈਂ ਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਪਰ ਹੈ ਕਰੁਣਾ ਕਰ ਹੈ ਅਜਪ ਜਪ ਹੈ ਅਥਪ ਅਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਕ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਵਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲੇ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ

ਦੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗਨ ਨਾਮੇ ਸਮਸਤੁਲ ਨਿਵਾਸੇ ਨਿਰਕਾਮੰਗ ਬੇ ਭੂਤੇ ਸਮਸਤੁਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਬੇ ਭੂਤੇ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹੈ ਪ੍ਰਸਾਦ ਸਵਈਏ ਸ੍ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਉ ਕਰਨ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸਿਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪ ਉਹ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਭੈ ਤੋ ਕਹਾਂ ਪੈ ਭੂਪਤ ਅੰਤ ਕਹੋ ਨੰਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਿਜਾਨ ਕੇ ਸੁੰਦਰ ਹੈ ਸਤੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨੇ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਮੈਨੂੰ ਏਕ ਨ ਲੇਖੈ ਸੁਧ ਸੁਪਾ ਦੁਰੰਤ ਬਹ ਸੁਸਾਸਨਾ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੇ ਨਹਾ ਲੈਂਗੇ ਤੋਰ ਅਰੀਨ ਮਰੋਨ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰੇ ਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦੇਵਈਆ ਦਾਨਵ ਦੇਵ ਫਨਿੰਦ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਪਨ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋਕ ਜਪੈਂਗੇ ਮਾਨਵਿੰਦਰ ਗਜਿੰਦਰ ਨਰਾਤ ਜੌਂ ਤ੍ਰਿਲੋਕ ਰਾਜ ਕਰੇਂਗੇ ਕੋਟ ਇਸਨਾਨ ਗਜਾਦ ਕਿਦਾਨ ਅਨੇਕ ਸੋ ਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਰ ਬਿਸਨ ਸਚੀ ਪਤ ਅੰਤ ਫਸੇ ਜਮ ਫਾਸ ਭਰੇਂਗੇ ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨੰਦੇ ਧਰੇਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੇ ਹੋ ਭਗਤ ਧਿਆਨ ਲਗਾਇਓ ਨਹਾਤ ਫਿਰਿਓ ਲੀ ਸਾਧ ਸਮੁੰਦਰ ਲੋਕ ਗਏ ਪਰ ਲੋਕ ਗਵਾਇਓ ਬਾਸ ਕੀ ਬਿਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੋ ਸੁਣ ਲੇ ਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਿਸ਼ਾਹ ਕੋ ਸੀਸ ਨਿਵਾਇਓ ਕੋ ਬੁਤਾਨ ਕੋ ਪੂਜਤ ਹੈ ਪਾਸ

ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ

ਸਾਰੇ ਪੱਛਾ ਸ੍ਰੀ ਅਸਤੁਜ ਜੋ ਕਰਿਓ ਰੱਛਾ। ਰਾਖ ਲੇ ਹੋਏ ਰਾਖ ਮਹਾਰੇ ਸਾਹਿਬ ਸੰਸਹਾਏ ਪਿਆਰੇ ਦੀਨ ਬੰਦੁਸ਼ਮ ਕੇ ਹੰਤਾ ਤੁਮਹੋਪਰੀ ਚਤੁਰਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀ ਆਤਮਾਸਾ। ਜਵਨ ਕਾਲ ਜੋਗੀ ਸਿਵ ਕੀ ਉਹ ਮੇਦਰਾਜ ਬ੍ਰਹਮਾ ਜੂਥੀ, ਉਹ ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਮਨਾਇਓ, ਦੇਵ ਦੈਤ ਜੱਛਨ ਉਪਜਾਇਓ, ਆਨੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤੁਸੀਂ ਕੋ ਹਮਾਰੀ, ਸਗਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੁਹੱਬਤ ਕੀਓ। ਘਟ ਘਟ ਕੇ ਅੰਤਰ ਕੀ ਜਾਣ, ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰ ਸਥੂਲਾ ਸਭ

ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣਾ ਹੈ। ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਧਰਤਬ ਦੇ ਅਪਾਰਾ ਜਬ ਅਕਰਖ ਕਰ ਤੋ ਕਬ ਹੂੰ ਤੂੰ ਮੈਂ ਮਿਲਤਾ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ ਸਭ ਤਹਾਰਾ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇਰਾ ਤੇਰਾ ਆਲਮ ਜਾਨ ਬੇਤੇਦ ਅਰ ਆਲਮ

ਸੇਤਜ ਕੀਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸੁਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋਰਨ ਘਾਤਾ ਜੀ ਅਸ ਤੁਹ ਤਬ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ

ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ ਅੰਗੀਕਾਰ, ਓਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉਂ ਮਨੋਂ ਵਿਸਾਰੇ ਕਹੈ ਨਾਨਕ, ਮਨ ਮੇਰੇ ਸਦਾ ਰਹੋ ਹਰਨਾਲੇ। ਸੱਚੇ ਸਾਹਿਬਾ ਕਿਆ ਨਾਹੀ, ਘਰ ਤੇਰੈ ਘਰ ਤਾਂ ਤੇਰੈ, ਸਭ ਕੁਛ ਹੈ ਜਿਸ ਦੇ ਹੇ ਸੁਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ ਵਾਜੀ।

ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਸਦੀਆਂ ਇਹ ਵਡਿਆਈਆਂ ਕਹਿ ਨਾਨ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਨੀ ਉਹ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਿਆਤਮੈ ਸੰਭਾਲੇ ਆਪ ਛੱਡ ਸਦਾਰੇ ਪਰਣੈ ਗੁਰਬਿਨੇ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕੀ ਆ ਜਾਏ ਅਨੇਕ ਕਿਉਂ ਨੀ ਭਰਮੋ ਆਵੇ

ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ

ਸੱਚੋ ਧਿਆਵੈ ਜਤ ਭਾਵ ਹੈ ਗੁਰਮੁਖ ਜਿਨਾ ਬੁਝਾਵਹਿ ਉਹ ਸੱਚ ਸਭਨਾ ਕਾ ਖਸਮ ਹੈ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਅੰਤਰਜਾਮੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ, ਕਿਰਪਾ ਕਰਨੀ। ਬਾਣੀ ਪੜ੍ਹਦਿਆਂ, ਸੇਵਾ ਨਿਭਾਉਂਦਿਆਂ, ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਿਸ਼ ਕਰਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ। ਪਾਵਨ ਹਜ਼ੂਰੀ ਅੰਦਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਕਿਰਪਾ ਕਰੋ, ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

Verdov Adonida.

ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।

0: ਪੜੀ
1: ਪੜੀ ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ ਉਨੀ ਮੰਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾ ਅਨਪਾਣੀ

Satya.

ਸਾਲ ਆਈਆਂ ਜਿਸ ਵੱਡੀ ਵਡਿਆਈਆਂ ਸਹਿਬ ਮਿਲੇ ਤੇ ਨਦਰੀਆਂ ਆਈਆਂ ਜਦ ਸੁਪਣਾ ਤਾਂ ਮਨ ਵਸਾਈਆਂ ਹਰ ਹੁਕਮ ਮਸਤ ਖਾਤਰ ਵਿੱਚ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਨਿਤ ਪਾਈਆਂ ਸਹਿਤ ਉੱਠੇ ਨੌ ਨਿਤ ਪਾਈਆਂ।

ਚੱਕ ਲੱਗੇ ਚੱਕਰੀ ਚੱਲੇ ਖਸਮੇ ਪਾਏ ਗੁਰਮ ਤਿਸਨੋ ਕਲੇ ਉਬਜੋ ਪਿਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਏ ਤੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਤਰ੍ਹਾਂ ਖਾਵਣਾ।

Vaheguru Jio, Vaheguru Ji, Tine Tap, Varan Hara, Dukh Antas, Sukhras, Tako Vigna Ko Vilake, Jaki Prabhake, Ardas, Ardas, Ik Onkar, Shri Vaheguru Ji Ki Fateh, Shri Bhagavati Ji Sahai Vaas, Shri Bhagavati Ji Ki Paas, Shahi Dasmi, Pritham Bhagavati Simrika, Gur Nanak Leite Aye, Fir Angad Gurte Amardas, Ramdasa Hoi Sahai. Arjun Har Gobind Na Simro Shri Har Rai Shri Har Krishan Te Aiya Jis Tithe Sab Dukh Jaye Tek Bahadur Simriya Kar Nonit Aave Thaye Sab Thai Hoy Sahay Sab Thai Hoy Sahay Dasve Paash Shri Guru Gobind Singh Maharaj Panth Devali Sab Thai Hoy Sahay Dasa Paash Chandi Jot Tan Tan Shri Guru Granth Sahib Ji Paath Didar Datya Antar Ke Bolo Ji ਪੰਜਾਂ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਨਿਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਏ ਖੋਪੜੀਆਂ ਲੁਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਤ ਆਵੇ ਜਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਦੇਗ ਤੇਗ ਫਤਿਹ ਬਿਰਧ ਕੀ ਭੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਹੈ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਈ ਦਾਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ਿਓ ਹੇ ਨਿਮਾਣੇ ਦੇ ਮਾਣ ਨਿਤਾਣੇ ਦੇ ਤਾਣ ਨਿਓਟਾਂ ਦੀ ਓਟ ਨਿਆਸਰਾਂ ਦੇ ਆਸਰੇ ਨੇ ਪੱਤਿਆਂ ਦੇ ਪੱਤ ਨੇ ਗੱਤਿਆਂ ਦੇ ਗੱਤ ਆਪ ਜੀ ਦੇ ਹਜੂਰ ਮਹਾਰਾਜ ਜੀ ਆਪ ਜੀ ਦੇ ਬੱਚਿਆਂ ਨੇ ਆਸਾ ਦੀ ਵਾਰ ਦਾ ਪਾਠ ਗਾਇਨ ਕੀਤਾ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਕੋਟਾਨ ਕੋਟ ਸ਼ੁਕਰ ਹੈ ਆਪ ਜੀ ਨੇ ਤਰਸ ਕਰਕੇ ਸੇਵਾ ਬਖਸ਼ੀ ਮਹਾਰਾਜ ਜੀ ਆਪ ਜੀ ਦੇ ਪਿਆਰਿਆਂ ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤੀ ਸੋਜੀ ਵਿਦਿਆ ਦੇ ਦਾਨ ਬਖਸ਼ਣੇ ਮਹਾਰਾਜ ਖਾਲਸਾ ਪੰਥੀ ਚੜ੍ਹਤਿਕਰਾ ਬਖਸ਼ਣੀ ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਮਹਾਰਾਜ ਜੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਚੁਗਲੀ ਤੋਂ ਈਰਖਾਂ ਤੋਂ ਬਚਾਉਣਾ ਮਹਾਰਾਜ ਜੀ ਗੁਰਬਾਣੀ ਜੀ ਦੇ ਅੱਖਰ ਅੱਖਰ ਆਪ ਨੇ ਸਾਡੇ ਹਿਰਦੇ ਵਿੱਚ ਵਸੋੜੇ ਇਸੇ ਤਰ੍ਹਾਂ ਸਤਸੰਗ ਦੀ ਇਲਾਹੀ ਕੜੀਆਂ ਬਖਸ਼ਣੀਆਂ ਅੱਖਰ ਵਾਧਾ ਕਾਟਾ ਪੁਲਚੁਗ ਮਾਫ਼ ਕਰਨੀ ਸਰਬ ਦੇ ਘਰ ਸਰ ਅੱਖਰ ਵਾਧਾ ਘਾਟਾ ਪੁੱਛ ਮਾਫ਼ ਕਰੀ ਸਰਬ ਦੇ ਕਾਰਜ ਆਸ ਕਰਨੇ ਸਹੀ ਪਿਆਰੇ ਮੇ ਜਿੰਨਾ ਮਿਲਿਆ ਆਪ ਜੀ ਦੇ ਨਾਮ ਚਿਤ ਆਵੈ ਨਾਨਕ ਨਾਮ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ

ਲਿਖਿਆ ਕਮਾਏ। ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅਨ ਦਿਨ ਸੇਵਾ ਕਰਤ ਸਮਾਏ। ਅੰਤਰ ਸਤਿਗੁਰ ਗੁਰੂ ਸਭ ਪੂਜੇ, ਸਤਿਗੁਰ ਕਾ ਦਰਸ਼ ਦੇਖੈ ਸਭ ਆਏ।

ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰਚਰਣੀ ਲੱਗੇ ਆਏ।

ਅੰਦਰ ਤਿਸਨਾ ਅੱਗ ਹੈ, ਮਨਮੁਖ ਭੁੱਖ ਨਾ ਜਾਏ। ਮੋਹ ਕੁਟੰਬ ਸਭ ਕੂੜ ਹੈ, ਕੂੜ ਰਿਹਾ ਲਪਟਾਏ।

ਛਡਾਏ। ਸਤਿਗੁਰ ਪੁਰਖ ਹਰਿ ਧਿਆਇਂਦਾ, ਸਤਸੰਗਤ ਸਤਿਗੁਰ ਪਹਾਏ। ਸਤਸੰਗਤ ਸਤਿਗੁਰ ਸੇਵੰਦੇ, ਹਰ ਮੇਲੇ ਗੁਰ ਮੇਲ ਆਏ।

0: ਧੁਰ ਮਸਤਕ ਹਰਿ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ। ਜਮ ਕੰਕਰ ਮਾਰ ਬਿਦਾਰਿਅਨ, ਹਰ ਦਰਗਹ ਲੈ ਛਡਾਏ। ਗੁਰਸਿੱਖਾਂ ਨੂੰ ਸ਼ਾਬਾਸ ਹੈ, ਹਰ ਤੁੱਠਾ ਮੇਲ ਮਿਲਾਏ। ਗੁਰਪੂਰੈ ਹਰ ਨਾਮ ਦਿੜਾਇਆ, ਜਿਨ ਵਿੱਚੋਂ ਪਰਮ ਚੁਕਾਇਆ।
1: ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦੇਖਾਇਆ। ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ। ਗੁਰਮਤੀ ਜਮ ਜੋਹੀ ਨਾ ਸਕੈ, ਸੱਚੈ ਨਾਇ ਸਮਾਇਆ। ਸਭ ਆਪੇ ਆਪ ਵਰਤੈ ਕਰਤਾ, ਜੋ ਪਹਵੈ ਸੋਨਾ ਹੀ ਲਾਇਆ। ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖੇਨ ਮਰ ਜਾਇਆ। ਮਨ ਅੰਤਰ ਹੋਮੈ ਰੋਗ ਭਰਮ ਭੂਲੇ, ਹੋਮੈ ਸਾਕਤ ਦੁਰਜਨਾ। ਨਾਨਕ ਰੋਗ ਗਵਾਏ, ਮਿਲ ਸਤਿਗੁਰ ਸਾਧੂ ਸੱਜਣਾ। ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ। ਦਿਨ ਸਰਾਤ ਹਰ ਰੱਤੀ, ਹਰ ਰੰਗ ਚੋਲੇ। ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਇਸ ਗੁਰ ਸਤਿਗੁਰ ਨਾਮ ਦਿੜਾਏ, ਮਨ ਅੰਤ ਨ ਕਾਹੂ ਡੋਲੇ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ। ਇੱਕ ਓਅੰਕਾਰ

ਆਈ ਝੜ ਝੜ ਪਵਦੇ ਕੱਚੇ ਬਿਰਹੇ ਜਿਨ੍ਹਾਂ ਕਾਰਨ ਆਈ ਤਣੇ ਬੇਹੋਣਾ ਪਾਟ ਪਟੰਬਰ ਭਾਈ ਸੇਤੀ ਜਾਲੇ ਧੂੜੀ ਵਿੱਚ ਲੁਡੰਦੜੀ ਸੋਹਾ।

ਪ੍ਰਾਗ ਜਾਮੂ ਇੱਕ ਤਲਖ ਤਉ ਜਿਤੀ ਪਿੰਨਣੀ ਤਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ।

ਚਰਨ ਤਲਾਹੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ ਜਾਂਦੇ ਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਸ਼ਟ ਸਦੈ ਵਸ ਦੂਜੀ ਨਾ ਹੈ ਜਾਏ ਨਾਨਕ ਸੁਖ ਅੰਧ ਪਏ ਪ੍ਰਭ ਕੀ ਮਨ ਨਰ ਜਾਏ।

ਚਾਹੇ ਸੁਤੜੇ ਸੁਖੀ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ੋਹਾ ਧਣੀ ਸੌ ਅਠੇ ਪਹਿਰ ਲਵਨ ਸੁਤੜਿਆ ਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਣੇ ਮ੍ਰਿਗ ਤਿਸਨਾ ਪੇਖ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਆਰਾਧਿਆ ਨਾਨਕ ਮਨ ਤਨ ਫੱਬ ਪਾਤਿਤ ਉਧਾਰਨ ਪਾਰ ਬ੍ਰਹਮ।

ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਸੱਚ ਵੱਖਰ ਜੀ ਨਹੀਂ ਲੱਦਿਆ ਸੇ ਸੱਚੜੇ ਪਾਸਾਰ।

ਕਹੁ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸ ਕਹੁ ਨਾਨਕ ਹਰਿ ਭਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ

ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੁ ਨਾਨਕ ਸੁਨ ਰੇ ਮਨਾ ਹਰ ਭਾਵੈ ਸੋਏ ਜਗਤ ਭਿਖਾਰੀ।

ਖਸਟ ਰਾਗੇ ਹੁਣ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਤ ਆਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ।

ਦੁੱਖ ਸਭ ਵਿਸਾਰਣ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਰਨ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ,

ਧਰਤ ਦਿਵਸ ਰਾਤ ਦੋਏ ਚੰਗਿਆਈਆਂ ਬੁਰਿਆਈਆਂ ਵਚੈ ਧਰਮ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰੇਥਾਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦਰੋ ਸਿਮਰੋ ਸ੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ, ਸਭ ਤਾਈ ਹੋਏ ਸਹਾਇ। ਦਸਵੀਂ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਰ੍ਹਾਂ ਪਿਆਰਿਆਂ ਸੱਚਿਆਰਿਆਂ ਦੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆ ਰਿਹਾ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੀਨ ਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨਿਓਟਿਆਂ ਦੇ ਓਟ ਗੁਰੂ ਗਰੀ ਮਨਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਮਿੱਖੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਬਾਬਾ ਦਇਆ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ ਵਾਲਿਆਂ ਦੀ ਪਾਵਨ ਯਾਦ ਦੇ ਅੰਦਰ ਪਰਸੋਂ ਦੇ ਰੋਜ਼ ਤੋਂ ਪਿੰਡ ਬਲੇਰ ਖਾਨਪੁਰ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨਿਰਵਿਘਨਤਾ ਦੇ ਸਹਿਤ ਪੈ ਨੇ ਪੜ੍ਹੀ ਸੁਣੀ ਬਾਣੀ ਦਾ ਭਾਵ ਪਿੰਡ ਬਲੇਰ ਖਾਨਪੁਰ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ ਸੱਚੇ ਪਾਤਸ਼ਾਹ ਜੀ ਦੇਸਾਂ ਪ੍ਰਦੇਸਾਂ ਵਿੱਚ ਸਹਾਈ ਹੋਣਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸੁਭਾਅ ਤੰਦਰੁਸਤੀ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ ਕਿਰਤ ਕਮਾਈਆਂ ਬਰਕਤਾਂ ਬਖਸ਼ਣੀਆਂ ਕਿਰਤ ਕਮਾਈਆਂ ਸਫਲੀਆਂ ਕਰਨੀਆਂ ਤਿੰਨੋਂ ਦਿਨ ਰਲ ਮਿਲ ਕੇ ਆਪ ਜੀ ਦੀਆਂ ਸਿੱਖ ਸੰਗਤਾਂ ਨੇ ਸੇਵਾ ਨਿਭਾਈ ਸਭ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ ਕਰਕੇ ਚਰਨਾਂ ਕਮਲਾਂ ਦੇ ਨਾਲ ਜੋੜ ਕਰਕੇ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣਾ ਆਪ ਜੀ ਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਨੇ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਧਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਚੜ੍ਹਦੀ ਕਲਾ ਪ੍ਰਧਾਨ ਕਰਨੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ ਜਿੰਦਾ ਗੁਰਮੁਖ ਪਿਆਰਿਆਂ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਹਾਜ਼ਰ ਹੋਈ ਸਭ ਦੀ ਸੇਵਾ ਪ੍ਰਵਾਨ ਕਰਨੀ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक संत एक राम राम जो दाता मुक्त को।

ਸੁਕਹਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਐ ਗੁਰੂ ਕੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਬਖਸ਼ਿਸ਼ ਕੀਤੀ ਹੈ ਜੋ ਨਗਰ ਬਲੇਰ ਖਾਨਪੁਰ ਅਤੇ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸਤਿਕਾਰਯੋਗ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਦੇ ਵਿੱਚ ਪਰਸੋਂ ਦੇ ਰੋਜ਼ ਤੋਂ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿਨਿਸਟਰ ਵਿਖੇ ਅਖੰਡ ਪਾਠ ਸਾਹਿਬ ਆਰੰਭ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਉਹਨਾਂ ਦੇ ਭੋਗ ਪਏ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਇਹ ਸਾਰੀ ਸੇਵਾ ਇਹਨਾਂ ਪਰਿਵਾਰਾਂ ਪਾਸੋਂ ਲਈ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਇਹਨਾਂ ਪਰਿਵਾਰਾਂ ਵੱਲੋਂ ਜਿੱਥੇ ਪਰਸੋਂ ਦੇ ਰੋਜ਼ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਦੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਬਹੁਤ ਬਹੁਤ ਧੰਨਵਾਦ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਸਿੱਖੀ ਜੀਵਨ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣ ਇਹਨਾਂ ਨੂੰ। ਸੋ ਗੁਰਮੁਖ ਪਿਆਰੇ, ਹੁਣ ਸਵੇਰ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ, ਜਿਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦੇ ਕੀਰਤਨੀ ਜੱਥੇ ਵੱਲੋਂ ਆਪ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਿਆ ਜਾਵੇਗਾ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਾਸ ਪੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਸ੍ਰੀ ਮੁਕਤਸਰ ਸਾਹਿਬ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਕਰਨਗੇ। ਅਤੇ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਆਪਣੇ ਪਾਸ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਪਿਛਲੇ ਦਿਨਾਂ ਤੋਂ ਹਾਜ਼ਰੀਆਂ ਭਰ ਰਹੇ ਹਨ, ਭਾਈ ਸਾਹਿਬ ਜੀ ਅੱਜ ਵੀ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਇੱਥੇ ਹਾਜ਼ਰੀ ਭਰਨਗੇ। ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਠੀਕ ਪਹਿਲਾਂ ਵਾਲੇ ਸਮੇਂ ਦੌਰਾਨ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਪਾਸ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ, ਜੋ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਉਸ ਦੇ ਸੰਬੰਧ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਲਿਖੇ ਗਏ ਹਨ ਉਹਨਾਂ ਵਿੱਚ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਉਹਨਾਂ ਸਾਰੇ ਪ੍ਰੋਗਰਾਮਾਂ ਵਿੱਚ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ। ਅਤੇ ਕੱਲ੍ਹ ਜਾਣੀ ਕਿ 17 ਅਗਸਤ, 17, 18 ਅਤੇ 19 ਅਗਸਤ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਵਿਖੇ। ਅਗਰ ਆਪ ਜੀ ਦੇ ਬੱਚਿਆਂ ਨੇ ਹਾਲੇ ਤੱਕ ਉਸ ਦੇ ਵਿੱਚ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਕਿਉਂਕਿ ਇਹਨਾਂ ਪ੍ਰੋਗਰਾਮਾਂ ਰਾਹੀਂ ਯਤਨ ਕੀਤਾ ਜਾਂਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਜਾਵੇ, ਨਾਲ ਹੀ ਜੋ ਸਾਡਾ ਮਾਣ ਮੱਤਾ ਇਤਿਹਾਸ ਹੈ, ਗੁਰ ਇਤਿਹਾਸ ਹੈ, ਉਸ ਦੇ ਨਾਲ ਜੋੜਿਆ ਜਾਵੇ। ਸੋ ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਬੱਚੇ ਆ ਸਕਦੇ ਹਨ, ਜੋ ਬੱਚੇ ਇਸ ਤੋਂ ਵੱਡੀ ਉਮਰ ਦੇ ਹਨ ਉੱਥੇ ਵਲੰਟੀਅਰ ਸੇਵਾ ਕਰ ਸਕਦੇ ਹਨ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ। ਸੋ ਆਓ ਹੁਣ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਹੋਈ ਹੈ। ਆਪਾਂ ਸਾਰੇ ਗੁਰੂ ਚਰਨਾਂ ਵਿੱਚ ਜੁੜ ਬੈਠ ਕਰਕੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸ਼ਰਵਣ ਕਰ ਰਹੇ ਸੀ। ਸ਼ੇਖ ਬਾਬਾ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਹ ਸ਼ਬਦ ਜੋ ਆਸਾ ਰਾਗ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਆਪਾਂ ਸ਼ਰਵਣ ਕੀਤਾ। ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ। ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਕੇਵਲ ਭਗਤ ਦੀ ਉਸਤਤ ਨਹੀਂ ਕੀਤੀ, ਜਿਸ ਪਰਿਵਾਰ ਵਿੱਚ ਉਹ ਭਗਤ ਆਇਆ ਹੈ, ਜਿਸ ਮਾਤਾ ਦੀ ਕੁੱਖ ਤੋਂ ਸਰੀਰਕ ਜਾਮਾ ਧਾਰਨ ਕੀਤਾ ਹੈ, ਉਹਦੀ ਵੀ ਉਸਤਤ ਕੀਤੀ ਹੈ। ਤਿੰਨ ਧੰਨ ਜਣੇਂਦੀ ਮਾਓ, ਇਹ ਜਿਹੜਾ ਬੋਲ ਹੈ ਨਾ ਜਣੇਂਦੀ, ਇਹਦਾ ਭਾਵ ਕੀ ਹੈ? ਜਨਮ ਦੇਣਾ। ਇਹ ਲਹਿੰਦੀ ਪੰਜਾਬੀ ਦਾ ਬੋਲ ਹੈ ਔਰ ਆਪਾਂ ਸਾਰੇ ਜਾਣਦੇ ਹਾਂ ਸ਼ੇਖ ਬਾਬਾ ਫਰੀਦ ਸਾਹਿਬ ਜੀ ਅੱਜ ਦੇ ਪਾਕਿਸਤਾਨ ਵਿੱਚ ਰਹਿੰਦੇ ਸਨ। ਪਾਕਪਟਨ ਦਾ ਉਹਨਾਂ ਦਾ ਇਲਾਕਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੜ੍ਹਨ ਵਾਲਿਆਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਹਿੰਦੀ ਬੋਲੀ ਦੇ ਅੱਖਰ ਆਉਂਦੇ ਨੇ, ਵਾਰ ਵਾਰ ਐਸੇ ਸ਼ਬਦ ਆਉਂਦੇ ਨੇ, ਹਸੰਦੜੋ, ਕਰੰਦੜੋ, ਪਿਖੰਦੜੋ, ਐਸੇ ਬੋਲ। ਇਹ ਜੋ ਸ਼ਬਦ ਆਪਾਂ ਸਾਰਿਆਂ ਨੇ ਗੁਰੂ ਬਾਣੀ ਦੇ ਰਾਹੀਂ, ਕੀਰਤਨ ਦੇ ਰਾਹੀਂ ਸੁਣਿਆ ਹੈ ਗੁਰੂ ਕੇ ਕੀਰਤਨੀਆਂ ਦੇ ਕੋਲੋਂ, ਉਸ ਬੰਦਗੀ ਵਾਲੇ ਪੁਰਸ਼ ਦਾ ਜ਼ਿਕਰ ਕੀਤਾ ਹੈ ਬਾਬਾ ਫਰੀਦ ਸਾਹਿਬ ਜੀ ਨੇ, ਜੋ ਖੁਦਾ ਦੀ ਇਬਾਦਤ ਕਰਦਾ, ਪੰਜ ਵੇਲੇ ਦਾ ਨਮਾਜ਼ੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਮਾਜ਼ ਪੜ੍ਹਨ ਵਾਲਿਆਂ ਨਾਲ ਵੀ ਸਨੇਹ ਹੈ, ਲੇਕਿਨ ਉਹ ਸੱਚਾ ਨਮਾਜ਼ੀ ਹੋਵੇ, ਦਿਲੋਂ ਮੁਹੱਬਤ ਕਰਨ ਵਾਲਾ ਹੋਵੇ ਖੁਦਾ ਦੇ ਨਾਲ। ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਬਦ ਨੂੰ ਸ਼ੁਰੂ ਹੀ ਇੱਥੋਂ ਕੀਤਾ ਹੈ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਕਾਂਢੇ ਦਾ ਭਾਵ ਹੈ ਕਹੇ ਜਾਂਦੇ ਨੇ, ਆਖੇ ਜਾਂਦੇ ਨੇ। ਇਹਦੇ ਉੱਤੇ ਬਿੰਦੀ ਲੱਗੀ ਹੋਈ ਹੈ, ਇਹਨੂੰ ਪੜ੍ਹਾਂਗੇ ਕਾਂਢੇ। ਕਾਂਢੇ ਦਾ ਭਾਵ ਹੈ ਕਹਿਣਾ, ਜੇ ਬਿੰਦੀ ਰਹਿਤ ਪੜ੍ਹਾਂਗੇ ਫਿਰ ਬਣ ਜਾਏਗਾ ਕਾਢੇ। ਕਾਢੇ ਦਾ ਭਾਵ ਹੈ ਕੱਢੇ ਜਾਣਾ। ਇਹੀ ਕਾਰਨ ਹੈ ਜਦੋਂ ਵੀ ਸਿੱਖ ਨੇ ਬਾਣੀ ਪੜ੍ਹਨੀ ਹੈ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ, ਸਾਵਧਾਨ ਹੋ ਕੇ ਪੜ੍ਹਨੀ ਹੈ, ਸੁਚੇਤ ਹੋ ਕੇ ਪੜ੍ਹਨੀ ਹੈ। ਇੱਕ ਮਾਤਰਾ ਤਬਦੀਲ ਹੋ ਜਾਏ ਤੇ ਅੱਖਰਾਂ ਵਿੱਚ ਬਹੁਤ ਵੱਡਾ ਅੰਤਰ ਆ ਜਾਂਦਾ, ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ ਇੱਕ ਮਾਤਰਾ ਦੇ ਨਾਲ ਹੀ। ਬਾਬਾ ਫਰੀਦ ਕਹਿੰਦੇ ਜਿਸ ਨੇ ਦਿਲੋਂ ਨਮਾਜ਼ ਅਦਾ ਕੀਤੀ ਹੈ, ਅੰਦਰੋਂ ਖੁਦਾ ਨੂੰ ਸਜਦਾ ਕੀਤਾ ਹੈ, ਉਹ ਸੱਚੇ ਭਗਤ ਹਨ, ਉਹ ਸੱਚੇ ਨਮਾਜ਼ੀ ਨੇ। ਲੇਕਿਨ ਮਨ ਵਿੱਚ ਖੋਟ ਹੈ, ਮਨ ਵਿੱਚ ਕੁਝ ਹੋਰ ਹੈ ਤੇ ਬਾਹਰੋਂ ਬਾਹਰੋਂ ਕਰ ਰਿਹਾ ਹੈ, ਸੇ ਕਾਂਢੇ ਕੱਚੇ ਆ। ਉਹਨਾਂ ਨੂੰ ਤੇ ਫਿਰ ਕੱਚੇ ਹੀ ਆਖਿਆ ਜਾਂਦਾ ਹੈ। ਫਿਰ ਅੱਗੇ ਬੋਲ ਆਉਂਦੇ ਨੇ ਬਾਬਾ ਫਰੀਦ ਸਾਹਿਬ ਜੀ ਦੇ, ਜਦੋਂ ਇਹ ਪੂਰਾ ਸ਼ਬਦ ਪੜ੍ਹਦੇ ਹਾਂ ਆਪਾਂ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ। ਜੋ ਖੁਦਾ ਦੇ ਦੀਦਾਰੇ ਦੇ ਰੰਗ ਵਿੱਚ ਰੱਤੇ ਹੋਏ ਨੇ, ਜਿਵੇਂ ਸ੍ਰੀ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ
ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਬੋਲ ਆਪਾਂ ਰੋਜ਼ ਪੜ੍ਹਦੇ ਹਾਂ, ਸੀਤੋ ਸੀਤਾ ਮਹਿਮਾ ਮਾਹੇ। ਕੋਈ ਐਸਾ ਪੁਰਸ਼ ਜੋ ਪ੍ਰਭੂ ਦੀ ਮਹਿਮਾ ਦੇ ਵਿੱਚ ਸੀਤਾ ਹੋਇਆ, ਪਰੋਤਾ ਹੋਇਆ, ਜਿਵੇਂ ਆਪਾਂ ਕੱਪੜਾ ਸਿਲਾਈ ਕਰ ਦਿੰਦੇ ਹਾਂ, ਸੂਈ ਅਤੇ ਧਾਗੇ ਦੇ ਨਾਲ ਜਿਸ ਤਰ੍ਹਾਂ ਕੱਪੜਾ ਸਿਉਂ ਦਿੱਤਾ ਜਾਂਦਾ, ਸੀਤਾ ਜਾਂਦਾ, ਉਹਦਾ ਜੋੜ ਜੁੜ ਜਾਂਦਾ। ਕੋਈ ਐਸਾ ਪੁਰਸ਼ ਵੀ ਹੁੰਦਾ ਹੈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਜੋ ਤੇਰੀ ਮਹਿਮਾ ਦੇ ਵਿੱਚ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ। ਭਗਤ ਨਾਮਦੇਵ ਜੀ ਦੀ ਪਵਿੱਤਰ ਬਾਣੀ ਦਾ ਬੜਾ ਹੀ ਕੀਮਤੀ ਬੋਲ ਹੈ, ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲਾਗਾ। ਭਗਤ ਨਾਮਦੇਵ ਜੀ, ਬਾਬਾ ਫਰੀਦ ਜੀ, ਭਗਤ ਕਬੀਰ ਸਾਹਿਬ ਜੀ, ਜੈ ਦੇਵ ਜੀ, ਬੇਣੀ ਜੀ, ਬੜੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, 15 ਭਗਤਾਂ ਦੀ ਗਾਥਾ ਆਉਂਦੀ ਹੈ। ਵਿਚਾਰ ਸਾਰਿਆਂ ਦੀ ਇੱਕੋ ਹੈ, ਸੋਚ ਸਾਰਿਆਂ ਦੀ ਇੱਕੋ ਹੈ, ਮਾਰਗ ਸਾਰਿਆਂ ਦਾ ਹੀ ਇੱਕੋ ਹੈ। ਭਾਵੇਂ ਬੋਲੀਆਂ ਵੱਖਰੀਆਂ ਵੱਖਰੀਆਂ ਨੇ, ਰਹਿਣ ਸਹਿਣ ਦਾ ਤਰੀਕਾ ਵੱਖੋ ਵੱਖਰਾ ਹੈ, ਇਲਾਕੇ ਵੱਖਰੇ ਵੱਖਰੇ ਨੇ, ਪਰ ਵਿਚਾਰ ਇੱਕ ਹੀ ਹੈ, ਸੱਚ ਦੇ ਮਾਰਗ 'ਤੇ ਚੱਲਣਾ, ਦਿਲੋਂ ਮੁਹੱਬਤ ਕਰਨੀ, ਖੁਦਾ ਦੀ ਇਬਾਦਤ ਕਰਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿੰਨੇ ਵੀ ਭਗਤ ਨੇ, ਸਾਰਿਆਂ ਦੀ ਇੱਕ ਬੋਲੀ ਥੋੜ੍ਹੀ ਹੈ, ਇੱਕ ਭਾਸ਼ਾ ਥੋੜ੍ਹੀ ਹੈ, ਸਾਰਿਆਂ ਦੀ ਬੋਲੀ ਅਲੱਗ ਅਲੱਗ ਹੈ, ਵੱਖਰੀ ਵੱਖਰੀ ਹੈ। ਜਿੰਨੇ ਭਗਤ ਨੇ ਉਹਨਾਂ ਦਾ ਖਾਣਾ ਪੀਣਾ ਪਹਿਰਾਵਾ ਵੀ ਇੱਕ ਨਹੀਂ ਹੈ, ਉਹਨਾਂ ਦੀ ਬੋਲੀ ਵੀ ਇੱਕ ਨਹੀਂ ਹੈ, ਉਹਨਾਂ ਦਾ ਇਲਾਕਾ ਵੀ ਇੱਕ ਨਹੀਂ ਹੈ। ਕੋਈ ਪੂਰਬ ਦੀ ਭਾਸ਼ਾ ਬੋਲਦਾ, ਪੂਰਬੀ ਭਾਸ਼ਾ ਜਿਸ ਨੂੰ ਆਪਾਂ ਯੂਪੀ ਬਿਹਾਰ ਮਹਾਰਾਸ਼ਟਰ ਵਗੈਰਾ ਦੱਖਣੀ ਭਾਸ਼ਾ ਵੀ ਕਹਿ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜੋ ਰੱਬੀ ਪੈਗੰਬਰ ਨੇ, ਜੋ ਸਾਡਾ ਮਾਰਗ ਦਰਸ਼ਨ ਕਰਦੇ ਨੇ, ਜੋ ਸਾਡੀ ਅਗਵਾਈ ਕਰਦੇ ਨੇ, ਉਹਨਾਂ ਦਾ ਰੰਗ ਭੇਦ ਵੀ ਹੈ, ਰੂਪ ਭੇਦ ਵੀ ਹੈ, ਭਾਸ਼ਾ ਵੀ ਵੱਖਰੀ ਹੈ, ਖਾਣ ਪੀਣ ਸਾਰਾ ਕੁਝ ਨਿਰਾਲਾ, ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ, ਪਰ ਇੱਕ ਗੱਲ ਜ਼ਰੂਰ ਮਿਲਦੀ ਹੈ, ਉਹ ਇੱਕ ਸੱਚੇ ਪਰਮਾਤਮਾ ਦੀ ਭਗਤੀ ਦੇ ਆਸ਼ਿਕ ਸਨ, ਮੁਰੀਦ ਸਨ, ਲੀਨ ਹੀ ਰਹਿੰਦੇ ਸਨ। ਸਤਿਗੁਰੂ ਗੁਰੂ ਨਾਨਕ ਦੇਵ ਕਹਿੰਦੇ ਸੀ, ਤੋ ਸੀਤਾ ਮਹਿਮਾ ਮਾਹੇ, ਔਰ ਭਗਤ ਨਾਮਦੇਵ ਜੀ ਕਹਿੰਦੇ, ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਣ। ਇਹ ਉਹਨਾਂ ਦੀ ਕਿਰਤ ਵੀ ਹੈ, ਇਹ ਉਹਨਾਂ ਦੀ ਕਾਰ ਵੀ ਹੈ। ਜੇ ਗੌਰ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਾਂਗੇ, ਅਤੇ ਬਾਣੀ ਕਰਤਾ ਦਾ ਜਿਹੋ ਜਿਹਾ ਜੀਵਨ ਸੀ, ਉਹਨੇ ਉਸ ਜੀਵਨ ਦੀਆਂ ਉਦਾਹਰਣਾਂ ਦਿੱਤੀਆਂ। ਬਾਣੀ ਕਰਤਾ ਜਿਹੋ ਜਿਹਾ ਪਹਿਰਾਵਾ ਪਹਿਨਦਾ ਸੀ, ਉਹੋ ਜਿਹੀਆਂ ਉਦਾਹਰਣਾਂ ਦਿੱਤੀਆਂ। ਬਾਣੀ ਕਰਤਾ ਨੇ ਆਪਣੇ ਆਲੇ ਦੁਆਲੇ ਜੋ ਕੁਝ ਵਾਪਰਦਾ ਸੀ, ਉਹਦੀਆਂ ਉਦਾਹਰਣਾਂ ਦੇਣੀਆਂ ਕੀਤੀਆਂ। ਭਗਤ ਨਾਮਦੇਵ ਜੀ ਦੀ ਜਿਹੜੀ ਆਪਣੀ ਕਿਰਤ ਹੈ ਨਾ, ਰੋਜ਼ੀ ਰੋਟੀ ਦੀ ਖਾਤਰ, ਉਹ ਕੀ ਹੈ? ਉਹ ਸਿਲਾਈ ਦਾ ਕੰਮ ਕਰਦੇ ਸਨ, ਕੱਪੜੇ ਉਣਨ ਦਾ ਬੁਣਨ ਦਾ ਕੰਮ ਕਰਦੇ ਨੇ ਭਗਤ ਨਾਮਦੇਵ ਜੀ, ਬਾਣੀ ਦੇ ਰਾਹੀਂ ਜ਼ਿਕਰ ਆਉਂਦਾ। ਇਹੀ ਕੰਮ ਭਗਤ ਕਬੀਰ ਸਾਹਿਬ ਜੀ ਦਾ ਸੀ, ਉਹ ਖੱਡੀ ਦੇ ਵਿੱਚ ਬੈਠ ਕੇ ਤਾਣੇ ਪੇਟੇ ਦਾ ਕੰਮ ਕਰਦੇ ਸਨ, ਕੱਪੜੇ ਬਣਾਉਂਦੇ ਸਨ, ਬਣੇ ਹੋਏ ਕੱਪੜਿਆਂ ਨੂੰ ਫਿਰ ਰੰਗ ਚਾੜਦੇ ਸਨ, ਰੰਗ ਲਾ ਕੇ ਫਿਰ ਵੇਚਦੇ ਸਨ। ਇਹ ਉਹਨਾਂ ਦਾ ਰੁਜ਼ਗਾਰ ਹੈ, ਇਹ ਉਹਨਾਂ ਦੀ ਕਿਰਤ ਹੈ। ਭਗਤ ਨਾਮਦੇਵ ਜੀ ਦੀ ਵੀ ਇਹੀ ਕਿਰਤ ਹੈ। ਭਗਤ ਜੀ ਕਹਿੰਦੇ, ਮੈਂ ਕੀ ਕੀਤਾ, ਸ਼ਬਦ ਅਤੇ ਸੁਰਤ ਦੀ ਜਿਹੜੀ ਸਾਂਝ ਪਈ ਹੈ, ਇੱਕ ਸ਼ਬਦ ਹੈ, ਇੱਕ ਸੁਰਤ ਹੈ। ਸ਼ਬਦ ਕੀ ਹੈ? ਸੋਨੇ ਕੀ ਸੂਈ ਰੁਪੇ ਕਾ ਧਾਗਾ, ਜਿਹੜੀ ਸੁਰਤ ਹੈ ਇਹ ਸੋਨੇ ਦੀ ਸੂਈ ਹੈ, ਰੁਪਾ ਚਾਂਦੀ ਨੂੰ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਚਾਂਦੀ ਨੂੰ ਰੁਪਾ ਆਖਿਆ ਜਾਂਦਾ। ਇੱਕ ਬੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਇਆ ਹੈ, ਨਾਨਕ ਜੇ ਵਿੱਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਈ।
ਜਿਹਨੂੰ ਆਪਾਂ ਰੁਪਈਆ ਕਹਿੰਦੇ ਹਾਂ। ਇਹ ਰੁਪਏ ਤੋਂ ਹੀ ਆਇਆ ਨਾ ਬੋਲ, ਰੁਪਾ ਚਾਂਦੀ ਦਾ ਨਾਮ ਹੈ ਅਤੇ ਰੁਪਏ ਤੋਂ ਰੁਪਈਆ ਬਣਿਆ। ਜਿਹਦੇ ਵਿੱਚ ਅਸਲੀ ਰੁਪਾ ਹੈ, ਅਸਲੀ ਚਾਂਦੀ ਹੈ, ਉਹਨੂੰ ਹੀ ਖਰਾ ਕਿਹਾ ਜਾਏਗਾ। ਖੋਟੇ ਸਿੱਕੇ ਉਦੋਂ ਵੀ ਹੁੰਦੇ ਸਨ, ਅੱਜ ਵੀ ਹੈ। ਨਕਲੀ ਕਰੰਸੀ ਦਾ ਅੱਜ ਵੀ ਬੋਲਬਾਲਾ ਹੈ, ਅੱਜ ਵੀ ਜ਼ੋਰ ਹੈ। ਉਹ ਬਾਹਰੋਂ ਭਾਵੇਂ ਭੁਲੇਖਾ ਪਾਉਂਦੀ ਹੈ, ਲੇਕਿਨ ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਨੇ ਸਦੀਆਂ ਪਹਿਲਾਂ ਆਖਿਆ, ਜੇ ਵਿੱਚ ਅਸਲੀ ਚਾਂਦੀ ਹੈ ਤਾਂ ਹੀ ਉਹ ਸਿੱਕਾ ਖਰਾ ਹੈ, ਰੁਪਾ ਠੀਕ ਹੈ। ਜੇ ਰੁਪਾ ਭੁਲੇਖਾ ਪਾਉਂਦਾ ਹੈ ਫਿਰ ਉਹਨੂੰ ਖਰਾ ਥੋੜ੍ਹੀ ਆਖਿਆ ਜਾ ਸਕਦਾ। ਖਰਾ ਖਰਾ ਤਾਂ ਹੀ ਉਹ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪਰਖ ਕਰਨ ਵਾਲੇ ਸਨ ਉੱਤੇ ਹੱਥ ਦੀ ਤਲੀ 'ਤੇ ਰੱਖ ਕੇ ਦੱਸ ਦਿੰਦੇ ਸਨ ਇਹ ਸਿੱਕਾ ਖੋਟਾ ਹੈ ਜਾਂ ਖਰਾ ਹੈ। ਉਹ ਟਣਕਾ ਕੇ ਦੇਖ ਲੈਂਦੇ ਸਨ, ਇੰਨੀ ਤੀਕਸ਼ਣ ਬੁੱਧੀ ਹੁੰਦੀ ਸੀ ਉਹਨਾਂ ਦੀ। ਜਿਹੜੀ ਵਿਵੇਕ ਦੀ ਗਾਥਾ ਆਪਾਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਜਾਂ ਅਰਦਾਸ ਵਿੱਚ ਬੋਲ ਆਉਂਦੇ ਨੇ ਵਿਵੇਕ ਦਾਨ, ਉਹ ਉਸੇ ਬੁੱਧੀ ਦਾ ਨਾਮ ਹੈ ਜੋ ਖਰੇ ਅਤੇ ਖੋਟੇ ਦੀ ਪਰਖ ਕਰਦੀ ਹੈ, ਚੰਗੇ ਅਤੇ ਮਾੜੇ ਦੀ ਪਰਖ ਕਰਦੀ ਹੈ, ਬੁਰੇ ਅਤੇ ਭਲੇ ਦੀ ਪਰਖ ਕਰਦੀ ਹੈ। ਕੁਝ ਲੋਕਾਂ ਦੀ ਇੰਨੀ ਤੀਕਸ਼ਣ ਬੁੱਧੀ ਹੁੰਦੀ ਹੈ, ਉਹ ਪੀੜ੍ਹੀ ਦਰ ਪੀੜ੍ਹੀ ਜਿਹੜਾ ਆਪਣਾ ਕੰਮ ਕਾਰ ਵਿਹਾਰ ਕਰਦੇ ਨੇ ਉਹਦੇ ਵਿੱਚ ਇੰਨੇ ਕੁ ਨਿਪੁੰਨ ਹੋ ਜਾਂਦੇ ਨੇ, ਉਹ ਦੇਖ ਕੇ ਹੀ ਦੱਸ ਦਿੰਦੇ ਨੇ ਇਹਦੇ ਵਿੱਚ ਕੀ ਘਾਟ ਹੈ, ਕੀ ਕਮਜ਼ੋਰੀ ਹੈ। ਇੱਕ ਕਾਰੀਗਰ ਹੈ ਨਾ, ਮਿਸਤਰੀ ਹੈ, ਉਹ ਦੇਖ ਕੇ ਦੱਸ ਦੇਵੇਗਾ ਇਹਦੀ ਬਣਾਵਟ ਵਿੱਚ ਕੀ ਫਰਕ ਹੈ, ਕੀ ਘਾਟ ਹੈ। ਰੁਪਏ ਦੀ ਪਹਿਚਾਣ ਕਰਨ ਵਾਲੇ ਜਿਹੜੇ ਲੋਕ ਉਹ ਟਣਕਾ ਕੇ ਦੇਖ ਲੈਂਦੇ ਸਨ ਇਹਦੇ ਵਿੱਚ ਰੁਪਾ ਅਸਲੀ ਹੈ ਜਾਂ ਇਹ ਖੋਟਾ ਹੈ, ਇਹ ਖਰਾ ਹੈ, ਕੀ ਹੈ। ਭਗਤੀ ਦੇ ਮਾਰਗ ਦੀ ਵੀ ਇੱਕ ਕਸਵੱਟੀ ਹੈ, ਇੱਥੇ ਵੀ ਪਰਖ ਹੁੰਦੀ ਹੈ। ਸਾਡਾ ਤਾਂ ਇਤਿਹਾਸ ਹੀ ਇੱਥੋਂ ਸ਼ੁਰੂ ਹੁੰਦਾ, ਗੁਰੂ ਨਾਨਕ ਮਹਾਰਾਜ ਜੀ ਦਾ ਮਾਰਗ ਹੀ ਇੱਥੋਂ ਪ੍ਰਾਰੰਭ ਹੋਇਆ। ਉਂਝ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਵੀ ਬੋਲ ਆਉਂਦਾ ਹੈ, ਕਬੀਰ ਕਸੌਟੀ ਰਾਮ ਕੀ, ਕਸੌਟੀ ਕਸਵੱਟੀ ਦਾ ਨਾਮ ਹੈ। ਜਿੱਥੇ ਰੱਖ ਕੇ ਪਰਖ ਕੀਤੀ ਜਾਂਦੀ ਹੈ, ਕਸਵੱਟੀ ਦੇ ਰਾਹੀਂ ਪਹਿਚਾਣ ਹੁੰਦੀ ਹੈ ਇਹ ਖੋਟਾ ਹੈ ਜਾਂ ਇਹ ਖਰਾ ਹੈ। ਝੂਠਾ ਟਿੱਕੇ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਇੱਕ ਤਾਂ ਸੋਨੇ ਨੂੰ ਪਰਖਣ ਵਾਲੀ, ਹੀਰੇ ਮੋਤੀਆਂ ਨੂੰ ਪਰਖਣ ਵਾਲੀ ਕਸਵੱਟੀ ਹੈ, ਇੱਕ ਰਾਮ ਕਸੌਟੀ ਹੈ, ਰੱਬ ਦੇ ਨਾਮ ਦੀ ਕਸਵੱਟੀ ਹੈ, ਉਹ ਹੈ ਸੱਚ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੱਚ ਦੇ ਆਧਾਰ 'ਤੇ ਸਿੱਖੀ ਦੀ ਪਰਖ ਕੀਤੀ ਹੈ, ਸੱਚ ਦੇ ਆਧਾਰ 'ਤੇ। ਭਗਤ ਨਾਮਦੇਵ ਕਹਿੰਦੇ ਨੇ ਮੈਂ ਸੋਨੇ ਦੀ ਸੂਈ ਬਣਾਈ ਹੈ ਭਾਵ ਕਿ ਆਪਣੀ ਸੁਰਤ, ਰੁਪਏ ਕਾ ਧਾਗਾ ਬਣਾਇਆ ਹੈ ਚਾਂਦੀ ਦਾ ਧਾਗਾ ਭਾਵ ਕਿ ਸ਼ਬਦ, ਸ਼ਬਦ ਅਤੇ ਸੁਰਤ ਦਾ ਮੇਲ, ਇਹ ਮੈਨੂੰ ਪਰਮਾਤਮਾ ਤੋਂ ਦੂਰ ਨਹੀਂ ਹੋਣ ਦਿੰਦੇ। ਜਿਵੇਂ ਭਗਤ ਰਵਿਦਾਸ ਕਹਿੰਦੇ ਨਾ, ਮੈਂ ਜੁੱਤੀਆਂ ਗੰਢਦਾ ਹਾਂ, ਬਨਾਰਸ ਦੇ ਚੌਂਕ ਵਿੱਚ ਬੈਠ ਕੇ ਗਾਂਢੇ ਤੋਪੇ ਲਾਉਂਦਾ ਹਾਂ। ਹਰੇਕ ਭਗਤ ਨੇ ਕਿਤੇ ਨਾ ਕਿਤੇ ਆਪਣੀ ਕਿਰਤ ਦਾ ਜ਼ਿਕਰ ਜ਼ਰੂਰ ਕੀਤਾ। ਚਮਰੱਟਾ ਗਾਂਠ ਨਾ ਜਾਨਾਈ, ਲੋਭ ਉਠਾਵੇ ਪੰਨਾਈ, ਆਰ ਨਹੀਂ ਜੇ ਤੋਪੋ ਨਹੀਂ ਰਾਂਬੀ ਠਾਉ ਰੋਪੋ। ਭਗਤ ਰਵਿਦਾਸ ਜੀ ਦੀ ਬਾਣੀ। ਲੋਕ ਗੰਠ ਗੰਠ ਖਰਾ ਬੇਗੋਚਾ, ਹੋਂ ਬਿਨ ਗਾਂਠੇ ਜਾਏ ਪਹੁੰਚਾ। ਭਗਤ ਰਵਿਦਾਸ ਕਹਿੰਦੇ, ਬਨਾਰਸ ਦੇ ਚੌਂਕ ਵਿੱਚ ਮੇਰੇ ਕੋਲੇ ਜੁੱਤੀਆਂ ਗੰਢਾਉਣ ਵਾਲਿਆਂ ਦੀ ਵਾਰੀ ਨਹੀਂ ਆਉਂਦੀ, ਕਿਉਂਕਿ ਚੰਗੀ ਕਿਰਤ ਕਰਦੇ ਸਨ, ਖੋਟ ਨਹੀਂ ਸੀ ਉਹਨਾਂ ਦੇ ਕੰਮ ਵਿੱਚ। ਪਰ ਜੇ ਕਿਤੇ ਮੈਂ ਕਿਸੇ ਨੂੰ ਕਹਿ ਦਿਆਂ, ਜਿਤਨੀ ਦੇਰ ਮੈਂ ਜੁੱਤੀ ਗੰਢਣੀ ਹੈ ਉਤਨੀ ਦੇਰ ਮੇਰੇ ਕੋਲ ਬੈਠ ਜਾਓ, ਆਪਾਂ ਕੋਈ ਰੱਬ ਦੀ ਇਬਾਦਤ ਕਰ ਲਈਏ, ਪ੍ਰਭੂ ਦੇ ਦਰ ਦੀ ਗੱਲ ਕਰ ਲਈਏ। ਇਹ ਹਰ ਕੋਈ ਇਹ ਆਖਦਾ, ਇੰਨਾ ਸਮਾਂ ਨਹੀਂ ਹੈ ਸਾਡੇ ਕੋਲ। ਭਗਤ ਨਾਮਦੇਵ ਜੀ ਕਹਿੰਦੇ, ਰੰਗਨ ਰੰਗੋਂ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਜਿਹੜਾ ਕਿਰਤੀ ਬੰਦਾ ਹੈ, ਹੱਕ ਦੀ ਕਮਾਈ ਕਰਨ ਵਾਲਾ,
ਉਹਨੂੰ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ ਸੱਚੀ ਕਿਰਤ ਕਰਨ ਵਾਸਤੇ, ਉਹਦੇ ਕੋਲ ਸਮਾਂ ਨਹੀਂ ਹੁੰਦਾ। ਭਗਤ ਨਾਮਦੇਵ ਜੀ ਕਹਿੰਦੇ, ਜਿਸ ਤਰ੍ਹਾਂ ਮੈਂ ਰੰਗ ਲਾਉਂਦਾ ਹਾਂ ਕੱਪੜਿਆਂ ਨੂੰ ਫਿਰ ਸਿਉਂਦਾ ਹਾਂ, ਮੈਂ ਪਰਮਾਤਮਾ ਦੀ ਸਿਫਤ ਸਲਾਹ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ, ਜਿਉਂਦਾ ਹੀ ਨਹੀਂ ਰਹਿ ਸਕਦਾ। ਬੰਦਾ ਕਹਿੰਦਾ ਇੱਕ ਦਿਨ ਕੰਮ 'ਤੇ ਨਾ ਜਾਈਏ ਅਤੇ ਕੰਮ ਪਿੱਛੇ ਪੈ ਜਾਂਦਾ, ਕੁਝ ਸਮਾਂ ਵੀ ਲੇਟ ਹੋ ਜਾਣ ਦੇ ਨਾਲ, ਬਹੁਤ ਦੇਰੀ ਹੋ ਜਾਣ ਦੇ ਨਾਲ ਬੰਦਾ ਪਿੱਛੇ ਪੈ ਜਾਂਦਾ। ਰਾਮ ਨਾਮ ਬਿਨ ਘਰੀ ਨਾ ਜੀਵੋ, ਰੰਗਦਾ ਹਾਂ ਕੱਪੜਿਆਂ ਦੀ ਤਰ੍ਹਾਂ ਆਪਣੇ ਮਨ ਨੂੰ, ਸਿਉਂਦਾ ਹਾਂ ਆਪਣੇ ਆਪ ਨੂੰ। ਰਾਮ ਦੇ ਨਾਮ ਤੋਂ, ਰੱਬ ਦੇ ਨਾਮ ਤੋਂ ਬਿਨਾਂ ਮੈਂ ਘੜੀ ਨਹੀਂ ਜਿਉਂਦਾ ਰਹਿ ਸਕਦਾ। ਰਾਮ ਸ਼ਬਦ ਜਿਹੜਾ ਵਾਰ ਵਾਰ ਆਉਂਦਾ ਹੈ, ਇਹ ਰੱਬ ਵਾਸਤੇ ਹੈ, ਇਹ ਪਰਮਾਤਮਾ ਵਾਸਤੇ ਹੈ, ਕਿਸੇ ਇੱਕ ਖਿੱਤੇ ਦੇ ਅਵਤਾਰ ਵਾਸਤੇ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰਾਮ ਸ਼ਬਦ ਜਿਹੜਾ ਆਉਂਦਾ ਹੈ, ਉਹ ਕਿਸੇ ਇੱਕ ਖਿੱਤੇ ਦੇ ਅਵਤਾਰ ਵਾਸਤੇ ਨਹੀਂ, ਉਹ ਪਰਮਾਤਮਾ ਵਾਸਤੇ ਹੈ। ਭਾਵੇਂ ਸਤਯੁਗ ਵਿੱਚ ਹੈ, ਭਾਵੇਂ ਦੁਆਪਰ ਵਿੱਚ ਹੈ, ਭਾਵੇਂ ਕਲਯੁਗ ਵਿੱਚ ਹੈ, ਸਾਰੇ ਯੁੱਗਾਂ ਵਿੱਚ ਜਿਹੜਾ ਰਮਿਆ ਹੋਇਆ ਹੈ, ਉਸ ਰਾਮ ਦੀ ਗੱਲ ਹੈ। ਰਾਮ ਜਪੋ ਜੀ, ਐਸੇ ਐਸੇ ਦਾ ਅਰਥ ਇਹ ਨਹੀਂ, ਰਾਮ ਜਪੋ ਜੀ ਐਸੇ ਐਸੇ ਦਾ ਭਾਵ ਹੈ ਜੋ ਰਮਿਆ ਹੋਇਆ ਹੈ, ਜੋ ਇਸਲਾਮ ਵਿੱਚ ਵੀ ਹੈ, ਜੋ ਈਸਾਈਅਤ ਵਿੱਚ ਵੀ ਹੈ, ਜੋ ਹਿੰਦੂਆਂ ਵਿੱਚ ਵੀ ਹੈ, ਜੋ ਸਿੱਖਾਂ, ਸਾਰੇ ਧਰਮਾਂ ਦਾ ਸਾਂਝਾ, ਉਸ ਰਾਮ ਦੀ ਗੱਲ ਹੈ। ਰਮਈਆ ਹੋਂਬਾਰਕ ਤੇਰਾ, ਕਾਹੇ ਨਾ ਖੰਡਸ ਔਗੁਣ ਮੇਰਾ। ਬਾਬਾ ਫਰੀਦ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਇਹ ਬੋਲ ਆਪਾਂ ਕੀਰਤਨ ਦੇ ਰਾਹੀਂ ਸੁਣ ਰਹੇ ਸੀ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਭੋਏ ਜ਼ਮੀਨ ਨੂੰ ਕਹਿੰਦੇ ਨੇ, ਭੋਏ ਇਹ ਵੀ ਲਹਿੰਦੀ ਬੋਲੀ ਹੈ, ਥੀਏ ਦਾ ਭਾਵ ਹੈ ਹੋ ਗਏ, ਇਹ ਵੀ ਲਹਿੰਦੀ ਬੋਲੀ ਹੈ, ਭਾਰ। ਜਿਨ੍ਹਾਂ ਨੂੰ ਪਰਮਾਤਮਾ ਵਿਸਰਿਆ ਹੋਇਆ ਹੈ, ਭੁੱਲਿਆ ਹੋਇਆ ਹੈ, ਉਹ ਤੇ ਇਸ ਭੋਏ ਦੇ ਉੱਤੇ, ਜ਼ਮੀਨ ਦੇ ਉੱਤੇ ਅਜਾਈ ਹਨ, ਬਹੁਤਾ ਭਾਰ ਹੀ ਨੇ। ਕਰਤੇ ਦੀ ਕੁਦਰਤ ਵਿੱਚ ਬਹੁਤ ਕੁਝ ਐਸਾ ਹੈ ਜੋ ਬਿਨਾਂ ਗੁਣ ਤੋਂ ਹੈ, ਬਿਨਾਂ ਕਿਸੇ ਫਲ ਤੋਂ ਹੈ, ਜਿਹਦੇ ਅੰਦਰ ਗੁਣ ਕੋਈ ਵੀ ਨਹੀਂ, ਚੰਗਿਆਈ ਕੋਈ ਵੀ ਨਹੀਂ ਹੁੰਦੀ। ਉਹਦੇ ਬਾਰੇ ਇਹ ਬੋਲ ਆਖੇ ਜਾਂਦੇ ਨੇ, ਇਹ ਤਾਂ ਫਿਰ ਵਾਧੂ ਹੀ ਭਾਰ ਹੈ। ਜੇ ਕੋਈ ਕੰਮ ਕਰਦਾ ਹੈ ਨਾ ਬੰਦਾ, ਉਹ ਕੀਤੇ ਹੋਏ ਕੰਮ ਦੇ ਵਿੱਚੋਂ ਕੋਈ ਫਾਇਦਾ ਨਾ ਹੋਵੇ, ਕੋਈ ਲਾਭ ਨਾ ਹੋਵੇ, ਕੋਈ ਪ੍ਰਾਪਤੀ ਨਾ ਹੋਵੇ, ਅਤੇ ਆਪਾਂ ਕੀ ਆਖਦੇ ਹਾਂ, ਟਾਈਮ ਹੀ ਬਰਬਾਦ ਕੀਤਾ ਹੈ, ਸਮਾਂ ਹੀ ਬਰਬਾਦ ਹੋਇਆ, ਮਿਲਿਆ ਤਾਂ ਕੁਝ ਨਹੀਂ, ਜਿਹੜੀ ਮਿਹਨਤ ਕੀਤੀ ਉਹ ਅਕਾਰਥ ਚਲੀ ਗਈ ਹੈ, ਵਿਅਰਥ ਚਲੀ ਗਈ ਹੈ। ਬਾਅਦ ਵਿੱਚ ਪਛਤਾਉਣਾ ਪੈਂਦਾ ਹੈ ਕਿ ਇਤਨਾ ਸਮਾਂ ਮੇਰਾ ਅਜਾਈ ਚਲਾ ਗਿਆ, ਇਤਨਾ ਸਮਾਂ ਮੇਰਾ ਵਿਅਰਥ ਚਲਾ ਗਿਆ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ, ਨਵੇਂ ਸਤਿਗੁਰੂ ਜੀ ਨੇ ਜਿੱਥੋਂ ਸਲੋਕਾਂ ਦੀ ਆਰੰਭਤਾ ਕੀਤੀ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕੀਨ ਸ਼ਬਦ ਜਿਹੜਾ ਨਾ ਉਹਦਾ ਭਾਵ ਕਰ ਦਿੱਤਾ ਹੈ, ਆਪ ਕੀਤਾ, ਕਿਸੇ ਨੇ ਨਹੀਂ ਕੀਤਾ। ਕੀਨ ਦਾ ਕੀ ਭਾਵ ਹੈ, ਅਕਾਰਥ ਕਰ ਦੇਣਾ ਤੇ ਆਪ ਕਰਨਾ, ਜਾਣ ਬੁੱਝ ਕੇ ਕਰ ਦੇਣਾ, ਆਪਣਾ ਨੁਕਸਾਨ ਆਪ ਕਰਨਾ। ਇੱਕ ਤੇ ਹੁੰਦਾ ਨਾ ਕੁਦਰਤੀ ਮਾਰ ਪੈ ਜਾਣੀ, ਨੇਚਰ ਦੇ ਹਿਸਾਬ ਨਾਲ ਕਿਸੇ ਦਾ ਕੋਈ ਨੁਕਸਾਨ ਹੋ ਜਾਣਾ, ਘਾਟਾ ਪੈ ਜਾਣਾ, ਇੱਕ ਆਪਣੇ ਹੱਥੀਂ ਆਪਣਾ ਨੁਕਸਾਨ ਆਪੇ ਹੀ ਕਰ ਲੈਣਾ, ਉਹ ਗੱਲ ਗੁਰੂ ਤੇਗ ਬਹਾਦਰ ਕਹਿੰਦੇ ਨੇ। ਗੋਬਿੰਦ ਦੇ ਗੁਣਾਂ ਨੂੰ ਨਾ ਗਾਉਣ ਕਰਕੇ ਜਨਮ ਨੂੰ ਅਕਾਰਥ ਇਹਨੇ ਆਪੇ ਹੀ ਕੀਤਾ, ਕਿਸੇ ਨੇ ਥੋੜ੍ਹੀ ਕੀਤਾ। ਕਿਸੇ ਵਪਾਰੀ ਬੰਦੇ ਨੂੰ ਵਪਾਰ ਵਿੱਚ ਘਾਟਾ ਪੈ ਜਾਏ ਤਾਂ ਉਹ ਕਹਿ ਸਕਦਾ ਕਿ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਮੈਨੂੰ ਵਪਾਰ ਵਿੱਚ ਘਾਟਾ ਪੈ ਗਿਆ। ਕਿਸੇ ਦੁਕਾਨਦਾਰ ਦੀ ਹੱਟੀ ਵਿੱਚ ਘਾਟਾ ਪੈ ਜਾਏ ਉਹ ਕਹਿ ਸਕਦਾ ਕਿ
ਕਿ ਹਾਲਾਤ ਹੀ ਕੁਝ ਐਸੇ ਬਣ ਗਏ, ਗਾਹਕ ਨਹੀਂ ਆਏ, ਮੇਰਾ ਨੁਕਸਾਨ ਹੋ ਗਿਆ ਕਿਸੇ ਦੂਜੇ ਦੇ ਕਰਕੇ। ਕਿਰਸਾਨ ਦੀ ਕਿਰਸਾਨੀ ਮੁੱਕ ਜਾਏ, ਖੇਤੀ ਨਾ ਹੋਵੇ ਤਾਂ ਉਹ ਵੀ ਕਹਿ ਸਕਦਾ ਮੌਸਮ ਖਰਾਬ ਹੋ ਗਿਆ ਸੀ, ਗੜੇ ਮਾਰੀ ਹੋ ਗਈ ਸੀ, ਮੇਰੀ ਕਿਰਸਾਨੀ ਬਰਬਾਦ ਹੋ ਗਈ, ਖੇਤੀ ਬਰਬਾਦ ਹੋ ਗਈ। ਪਰਮਾਰਥ ਦੇ ਮਾਰਗ 'ਤੇ ਦੋਸ਼ ਕਿਸੇ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ, ਬਾਣੀ ਆਖਦੀ ਹੈ। ਮਨੁੱਖਾ ਜੀਵਨ ਦੇ ਅੰਦਰ ਜੇ ਤੇਰੀ ਜ਼ਿੰਦਗੀ ਰੂਪੀ ਹੱਟੀ ਘਾਟੇ ਵਿੱਚ ਚੱਲ ਰਹੀ ਹੈ, ਜੀਵਨ ਦਾ ਵਪਾਰ ਨੁਕਸਾਨ ਵਾਲੇ ਪਾਸੇ ਜਾ ਰਿਹਾ ਹੈ, ਇਹਦਾ ਕਾਰਨ ਤੂੰ ਆਪ ਹੈ, ਕੋਈ ਦੂਜਾ ਇਹਦਾ ਕਾਰਨ ਨਹੀਂ ਹੈ, ਇਹ ਤੂੰ ਆਪਣੇ ਆਪ ਹੀ ਕੀਤਾ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਗੋਬਿੰਦ ਦੇ ਗੁਣਾਂ ਨੂੰ ਨਹੀਂ ਗਾਇਆ, ਇਸ ਕਰਕੇ ਜਨਮ ਅਕਾਰਤ ਕੀਨ, ਤੂੰ ਆਪਣੇ ਜਨਮ ਨੂੰ ਇਸ ਮਨੁੱਖਾ ਜੀਵਨ ਨੂੰ ਅਕਾਰਤ ਆਪ ਹੀ ਕੀਤਾ। ਸਾਡੀ ਠੇਠ ਪੰਜਾਬੀ ਬੋਲੀ ਦਾ ਇੱਕ ਬੋਲ ਹੈ, ਆਪਣੇ ਪੈਰਾਂ 'ਤੇ ਆਪ ਹੀ ਕੁਹਾੜੀ ਮਾਰ ਲੈਣੀ, ਭਾਵ ਕੀ ਹੈ, ਆਪਣਾ ਨੁਕਸਾਨ ਆਪ ਹੀ ਕਰ ਲੈਣਾ। ਇਹ ਹਵਾਲਾ ਭਗਤ ਬਾਣੀ ਵਿੱਚ ਵੀ ਆਉਂਦਾ ਹੈ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਕਾਫਲ ਆਪਣੇ ਹੱਥ। ਆਪਣੇ ਪੈਰਾਂ 'ਤੇ ਕੁਹਾੜੀ ਮਾਰ ਕੇ ਆਪਣੇ ਪੈਰ ਆਪੇ ਹੀ ਵੱਢ ਲੈਣੇ, ਇਹ ਕੋਈ ਦੋਸ਼ ਦੂਜੇ ਨੂੰ ਨਹੀਂ ਦਿੱਤਾ ਜਾ ਸਕਦਾ। ਦੀਨ ਗਵਾਇਆ ਹੈ, ਦੀਨ ਧਰਮ ਨੂੰ ਕਹਿੰਦੇ ਨੇ, ਪਰਮਾਰਥ ਦੇ ਮਾਰਗ ਨੂੰ ਦੀਨ ਆਖਿਆ ਜਾਂਦਾ ਹੈ, ਉਂਝ ਦੀਨ ਗਰੀਬ ਨੂੰ ਵੀ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਐਸੇ ਬੜੇ ਸ਼ਬਦ ਨੇ ਜਿਹੜੇ ਵੇਖਣ ਨੂੰ ਇੱਕੋ ਹੀ ਲੱਗਦੇ ਨੇ, ਅਰਥ ਵੱਖਰੇ ਵੱਖਰੇ ਹੁੰਦੇ ਨੇ। ਦੀਨ ਗਰੀਬ ਨੂੰ ਵੀ ਕਹਿੰਦੇ ਨੇ, ਦੀਨ ਧਰਮ ਨੂੰ ਵੀ ਕਹਿੰਦੇ ਨੇ। ਇਹ ਸਾਨੂੰ ਦੇਖਣਾ ਪਏਗਾ ਉੱਥੇ ਕੀ ਪ੍ਰਕਰਨ ਚੱਲ ਰਿਹਾ ਹੈ, ਕਿਸ ਲਹਿਜ਼ੇ ਵਿੱਚ, ਕਿਸ ਰੂਪ ਵਿੱਚ ਇਹ ਸ਼ਬਦ ਉਚਾਰਿਆ ਜਾ ਰਿਹਾ। ਕਬੀਰ ਸਾਹਿਬ ਕਹਿੰਦੇ ਨੇ, ਦੀਨ ਗਵਾਇਆ ਹੈ, ਧਰਮ ਗਵਾ ਲਿਆ ਹੈ, ਕਾਹਦੀ ਕਰਕੇ, ਦੁਨੀਆਂ ਦੇ ਕਰਕੇ, ਪਰ ਦੁਨੀ ਨਾ ਚਾਲੀ, ਦੁਨੀਆਂ ਨਾਲ ਨਹੀਂ ਚੱਲੀ। ਜਿਨ੍ਹਾਂ ਕਰਕੇ ਇਹ ਪਰਮਾਰਥ ਦੇ ਮਾਰਗ ਤੋਂ ਪਿੱਛੇ ਹਟਿਆ ਸੀ, ਜਿਨ੍ਹਾਂ ਦੀ ਖਾਤਰ ਇਹ ਗੁਰੂ ਤੋਂ ਦੂਰ ਹੋਇਆ ਸੀ, ਬੇਮੁੱਖ ਹੋਇਆ ਸੀ, ਬਿਲਕੁਲ ਉਹ ਇਹਦੇ ਨਾਲ ਨਹੀਂ ਚੱਲੇ, ਦੁਨੀ ਨਾਲ ਨਹੀਂ ਚੱਲੀ। ਇਹ ਤਾਂ ਉਹ ਹਾਲਤ ਬਣ ਗਈ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਕਿਸੇ ਗਾਫਲ ਨੇ ਆਪਣੇ ਹੱਥੀਂ ਆਪ ਹੀ ਆਪਦੇ ਪੈਰ ਵੱਢ ਲਏ, ਅਤੇ ਪੈਰ ਜ਼ਿੰਦਗੀ ਦਾ ਬੜਾ ਜ਼ਰੂਰੀ ਅੰਗ ਹੈ, ਇਹਦੇ ਤੋਂ ਬਿਨਾਂ ਤਾਂ ਬੰਦਾ ਲੰਗੜਾ ਹੋ ਜਾਏਗਾ ਨਾ, ਲੂਲਾ ਹੋ ਜਾਏਗਾ, ਤੁਰ ਨਹੀਂ ਸਕੇਗਾ। ਪਰਮਾਰਥ ਦੇ ਮਾਰਗ 'ਤੇ ਚੱਲਣ ਵਾਸਤੇ ਵੀ ਪੈਰਾਂ ਦਾ ਵਾਰ ਵਾਰ ਜ਼ਿਕਰ ਆਉਂਦਾ ਹੈ। ਇਹਨਾਂ ਪੈਰਾਂ ਦੇ ਆਸਰੇ ਆਪਾਂ ਗੁਰੂ ਦਰ ਤੱਕ ਆਉਂਦੇ ਹਾਂ, ਇਹਨਾਂ ਪੈਰਾਂ ਦੇ ਰਾਹੀਂ ਚੱਲ ਕੇ ਭਗਤ ਜਨਾਂ ਤੱਕ ਅਸੀਂ ਪਹੁੰਚਦੇ ਹਾਂ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ। ਭੱਟ ਕਹਿੰਦੇ, ਗੁਰੂ ਅਮਰਦਾਸ ਜੀ ਮਹਾਰਾਜ ਜੀ ਤੱਕ ਪਹੁੰਚਣ ਵਾਸਤੇ ਸਾਡੇ ਪੈਰਾਂ ਨੇ ਸਾਡਾ ਬਹੁਤ ਸਾਥ ਦਿੱਤਾ। ਭੱਟਾਂ ਦੀ ਬਾਣੀ, ਚਰਨ ਤਾਂ ਪਰ ਸਕਿਅਤ, ਚਰਨ ਗੁਰ ਅਮਰ ਪਵੱਲਰ। ਚਰਨ ਦਾ ਭਾਵ ਹੈ ਪੈਰ। ਇਹਨਾਂ ਨੇ ਪੈਦਲ ਯਾਤਰਾ ਬਹੁਤ ਕੀਤੀ ਸੀ, ਭੱਟਾਂ ਨੇ ਪੈਦਲ ਯਾਤਰਾ ਤੀਰਥਾਂ ਦੀ ਕੀਤੀ ਸੀ, ਰੱਬੀ ਪੈਗੰਬਰਾਂ ਦੀ ਕੀਤੀ ਸੀ ਢੂੰਡਣ ਵਾਸਤੇ। ਅੱਜ ਤਾਂ ਗੱਡੀਆਂ ਮੋਟਰਾਂ 'ਤੇ ਬੰਦਾ ਚਲਾ ਜਾਂਦਾ ਨਾ ਕਿਸੇ ਧਾਰਮਿਕ ਅਸਥਾਨ 'ਤੇ, ਮਹੀਨਿਆਂ ਦਾ ਪੈਂਡਾ ਇੱਕ ਦਿਨ ਵਿੱਚ ਹੀ ਨਿਬੜ ਜਾਂਦਾ ਹੈ। ਉਦੋਂ ਭੱਟ ਸਾਹਿਬਾਨ ਪੈਦਲ ਚੱਲਦੇ ਚੱਲਦੇ ਕਈ ਤੀਰਥਾਂ 'ਤੇ ਗਏ, ਗੰਗਾ ਗੋਦਾਵਰੀ ਜਮੁਨਾ ਦੇ ਕੰਢਿਆਂ 'ਤੇ ਬਣੇ ਹੋਏ ਤੀਰਥਾਂ ਦੀ ਇਹਨਾਂ ਯਾਤਰਾ ਕੀਤੀ।
ਜਦੋਂ ਇਹਨਾਂ ਨੂੰ ਬਿਆਸਾ ਨਦੀ ਦੇ ਕਿਨਾਰੇ 'ਤੇ ਬਣੇ ਹੋਏ ਸ਼੍ਰੀ ਗੋਇੰਦਵਾਲ ਸਾਹਿਬ ਦੀ ਦੱਸ ਪਈ ਅਤੇ ਫਿਰ ਆ ਗਏ ਗੁਰੂ ਅਮਰਦਾਸ ਜੀ ਦੇ ਦਰਬਾਰ ਅੰਦਰ। ਉਹ ਜ਼ਿਕਰ ਇਹਨਾਂ ਨੇ ਕੀਤਾ, ਜਿਹੜੇ ਚਰਨ ਜਿਹੜੇ ਪੈਰ ਗੁਰੂ ਅਮਰਦਾਸ ਜੀ ਦੇ ਮਾਰਗ 'ਤੇ ਚੱਲ ਪੈਣ ਉਹ ਸਕਿਅਤ ਹੁੰਦਿਆ ਸਕਾਰਥ। ਇਹ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ 'ਚ ਆਉਂਦੇ ਨੇ, ਇੱਕ ਸਕਿਅਤ ਅਤੇ ਇੱਕ ਅਕਿਅਤ। ਅਕਿਅਤ ਕਹਿੰਦੇ ਨੇ ਅਕਾਰਥ ਨੂੰ, ਸਕਿਅਤ ਕਹਿੰਦੇ ਨੇ ਸਕਾਰਥ ਨੂੰ। ਸਫਲ ਸਫਲ ਹੋ ਜਾਣਾ, ਅਕਿਅਤ ਅਕਾਰਥ ਹੋ ਜਾਣਾ। ਬਾਬਾ ਫਰੀਦ ਫਿਰ ਅੱਗੇ ਜਾ ਕੇ ਕੀ ਕਹਿੰਦੇ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਪਨੇ ਦਾ ਭਾਵ ਕੀ ਹੈ, ਪਨਾਹ ਲੈ ਲੈਣੀ, ਕਿਸੇ ਦਾ ਆਸਰਾ ਲੈ ਲੈਣਾ, ਉਹਨੂੰ ਕਹਿੰਦੇ ਪਨੇ, ਪਨਾਹ ਲੈ ਲੈਣੀ। ਅੱਜ ਵੀ ਬੰਦਾ ਦੂਜੇ ਦੇਸ਼ ਵਿੱਚ ਜਾ ਕੇ ਪਨਾਹ ਲੈਂਦਾ, ਕਹਿੰਦਾ ਵੀ ਮੈਨੂੰ ਆਪਣੇ ਦੇਸ਼ ਵਿੱਚ ਖਤਰਾ ਹੈ, ਮੈਨੂੰ ਪਨਾਹ ਦਿੱਤੀ ਜਾਏ, ਮੈਂ ਇੱਥੇ ਰਹਿਣਾ ਚਾਹੁੰਦਾ ਹਾਂ। ਬਾਬਾ ਫਰੀਦ ਕਹਿੰਦੇ ਮੇਰਾ ਹੋਰ ਕੋਈ ਪੱਕਾ ਟਿਕਾਣਾ ਹੈ ਨਹੀਂ, ਪੱਕਾ ਆਸਰਾ ਹੈ ਨਹੀਂ, ਮੈਂ ਤੇਰੀ ਪਨਾਹ ਵਿੱਚ ਆਇਆ ਹਾਂ, ਤੇਰੀ ਸ਼ਰਨ ਵਿੱਚ ਆਇਆ ਹਾਂ, ਹੁਣ ਤੂੰ ਮੈਨੂੰ ਆਪਣੀ ਸ਼ਰਨ ਵਿੱਚ ਰੱਖ। ਤੇਰੀ ਪਨਾਹ ਖੁਦਾਏ, ਖੁਦਾ ਦੀ ਪਨਾਹ ਤੇ ਕੋਈ ਵਿਰਲਾ ਹੀ ਮੰਗੇਗਾ। ਵੱਡੇ ਦੇਸ਼ਾਂ ਦੀ ਪਨਾਹ ਤੇ ਹਰ ਕੋਈ ਮੰਗ ਲੈਂਦਾ, ਅਮੀਰ ਦੇਸ਼ਾਂ ਦੀ ਪਨਾਹ ਤੇ ਹਰ ਕੋਈ ਮੰਗ ਲਏਗਾ। ਖੁਦਾ ਦੇ ਦਰ ਦੀ ਪਨਾਹ ਕੋਈ ਵਿਰਲਾ ਹੀ ਮੰਗਦਾ ਹੈ। ਬਾਬਾ ਫਰੀਦ ਨੇ ਮੰਗੀ ਹੈ, ਮੈਂ ਤੇਰੀ ਪਨਾਹ ਵਿੱਚ ਆਇਆ ਹਾਂ, ਔਰ ਤੇਰੀ ਪਨਾਹ ਵਿੱਚ ਆ ਕੇ ਕੈਨੂੰ ਮੈਨੂੰ ਕੀ ਮਿਲੇ। ਅਗਲਾ ਬੋਲ ਆਖਦਾ ਹੈ, ਸ਼ੇਖ ਫਰੀਦੈ ਖੈਰ, ਮੈਨੂੰ ਖੈਰ ਦੇ, ਕਾਹਦੀ, ਬੰਦਗੀ ਦੀ, ਤੇਰੀ ਸਿਫਤ ਸਲਾਹ ਦੀ, ਮੈਨੂੰ ਖੈਰ ਮਿਲੇ। ਇਹ ਜੋ ਕੁਝ ਗੁਰੂ ਦੇ ਦਰ ਤੋਂ ਸਾਨੂੰ ਮਿਲਦਾ ਹੈ, ਇਹ ਖੈਰ ਦੇ ਰੂਪ ਵਿੱਚ ਹੀ ਮਿਲਦਾ, ਇਹਨੂੰ ਬਦਲੇ ਵਿੱਚ ਆਪਾਂ ਦਿੰਦੇ ਤਾਂ ਕੁਝ ਵੀ ਨਹੀਂ ਹਾਂ। ਹਮ ਭਿੱਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਭਗਤਾਂ ਨੇ ਰੱਬ ਦੇ ਦਰ ਤੋਂ ਬੰਦਗੀ ਦੀ ਖੈਰ ਮੰਗੀ ਹੈ, ਇਬਾਦਤ ਦੀ ਖੈਰ ਮੰਗੀ ਹੈ। ਸਾਚਾ ਸਾਹਿਬ ਸੱਚ ਨਾਏ ਭਾਖਿਆ ਭਾਉ ਅਪਾਰ, ਆਖੇ ਮੰਗੈ ਦੇ ਦਾਤ ਕਰੇ ਦਾਤਾਰ। ਇਹ ਸਾਹਿਬ ਸੱਚਾ ਹੈ, ਇਹਦਾ ਨਾਮ ਵੀ ਸੱਚਾ ਹੈ, ਅਤੇ ਇਹਦੀ ਭਾਖਿਆ ਕੀ ਹੈ, ਬਾਣੀ ਦੇ ਬੋਲ, ਅੰਮ੍ਰਿਤਮਈ ਨਾਮ ਦੇ ਬੋਲ, ਇਹ ਪ੍ਰੇਮ ਵਾਲੀ ਭਾਖਿਆ ਹੈ। ਪੁਰਾਣੇ ਰਿਸ਼ੀ ਮੁਨੀਆਂ ਦੇ ਬਾਰੇ ਵਿੱਚ ਆਪਾਂ ਕਹਿੰਦੇ ਹਾਂ ਉਹ ਭਾਖਿਆ ਦਿੰਦੇ ਸਨ, ਆਉਣ ਵਾਲੇ ਸਮੇਂ ਦੀ ਭਾਖਿਆ, ਬੀਤ ਚੁੱਕੇ ਸਮੇਂ ਦੀ ਭਾਖਿਆ। ਇਹ ਭਾਖਿਆ ਕੀ ਹੈ? ਰੱਬੀ ਬਾਣੀ ਦਾ ਨਾਮ ਹੈ, ਰੱਬੀ ਪੈਗੰਬਰਾਂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਦਾ ਨਾਮ ਹੈ ਭਾਖਿਆ। ਤੇਰੀ ਜਿਹੜੀ ਭਾਖਿਆ ਹੈ ਸਿਫਤ ਸਲਾਹ, ਇਹਦੇ ਵਿੱਚ ਵੱਡਾ ਪ੍ਰੇਮ ਹੈ। ਅਸੀਂ ਮੰਗਦੇ ਹਾਂ ਉਹ ਦੇਈ ਜਾਂਦਾ, ਅਸੀਂ ਮੰਗੀ ਜਾਂਦੇ ਹਾਂ ਉਹ ਦੇਈ ਜਾਂਦਾ। ਆਖੇ ਮੰਗੈ ਦੇ ਦਾਤ ਕਰੇ ਦਾਤਾਰ। ਫਿਰ ਉਹਦੇ ਅੱਗੇ ਕੀ ਰੱਖੀਏ, ਫਿਰ ਕੇ ਅੱਗੇ ਰੱਖੀਏ, ਕੁਝ ਨਾ ਕੁਝ ਤਾਂ ਰੱਖਣਾ ਹੀ ਪਵੇਗਾ। ਜਿੱਤ ਦਿਸੇ ਦਰਬਾਰ, ਜਿਸ ਕਰਕੇ ਉਹਦਾ ਦਰ ਘਰ ਦਿਸਣ ਲੱਗ ਪਵੇ, ਕਿਉਂਕਿ ਇਹ ਨੇਤਰ ਅੰਧਲੇ ਹਨ, ਇਹਨਾਂ ਨੂੰ ਦਿਖਾਈ ਨਹੀਂ ਦਿੰਦਾ। ਮੋਹ ਮਾਇਆ ਦਾ ਪਰਦਾ, ਹਉਮੈ ਹੰਕਾਰ ਦਾ ਪਰਦਾ ਪਿਆ ਹੋਇਆ ਹੈ। ਹਮ ਅੰਧਲੇ ਅੰਧ, ਵਿਖੇ ਵਿਖ ਰਾਤੇ, ਕਿਉਂ ਚਾਲੈ ਗੁਰ ਚਾਲੀ। ਐਸੀਆਂ ਬਾਣੀ ਦੇ ਅੰਦਰ ਬਹੁਤ ਸਾਰੀਆਂ ਤੁਕਾਂ ਪੰਕਤੀਆਂ ਆ ਜਾਂਦੀਆਂ ਹਨ। ਆਖੇ ਮੰਗੈ ਦੇ ਦਾਤ ਕਰੇ ਦਾ ਤਾਰ, ਫੇਰ ਕੇ ਅੱਗੇ ਰੱਖੀਏ, ਜਿੱਤ ਦਿਸੇ ਦਰਬਾਰ, ਮੂੰਹੋਂ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਉਹਦੇ ਅੱਗੇ ਕੀ ਭੇਟਾ ਰੱਖੀ ਜਾਏ, ਉਹਦੇ ਕੋਲੋਂ ਕੀ ਮੰਗਿਆ ਜਾਏ, ਤਾਂ
ਤਾਂ ਕਿ ਉਹ ਸਾਡੇ ਨਾਲ ਪ੍ਰੇਮ ਕਰਨ ਲੱਗ ਪਵੇ, ਉਹਦੀ ਸਾਡੇ ਨਾਲ ਪੱਕੀ ਗੰਢ ਪੈ ਜਾਏ, ਪ੍ਰੀਤ ਪੈ ਜਾਏ। ਉਹ ਇੱਕੋ ਹੀ ਗੱਲ ਆਖੀ ਹੈ ਗੁਰੂ ਨਾਨਕ ਮਹਾਰਾਜ ਜੀ ਨੇ, ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਇੱਕ ਅੰਮ੍ਰਿਤ ਵੇਲੇ ਦਾ ਸਮਾਂ ਹੈ ਜਦੋਂ ਸੱਚੇ ਨਾਮ ਦੀ ਇਬਾਦਤ ਕੀਤੀ ਜਾ ਸਕਦੀ ਹੈ, ਉਹਦੀ ਵਡਿਆਈ ਵਿਚਾਰ ਕੀਤੀ ਜਾ ਸਕਦੀ ਹੈ। ਅੰਮ੍ਰਿਤ ਵੇਲੇ ਦੀ ਬੜੀ ਮਹਿਮਾ ਹੈ, ਮਹਾਨਤਾ ਹੈ। ਸੱਚਾ ਨਾਮ ਲੈਣ ਵਾਸਤੇ ਉੱਠ ਫਰੀਦਾ ਉਜੂ ਸਾਜ ਸੁਬਹਿ ਨਿਵਾਜ ਗੁਜ਼ਾਰ, ਬਾਬਾ ਫਰੀਦ ਵੀ ਇਹੀ ਗੱਲ ਆਖਦੇ ਨੇ, ਤੂੰ ਅੰਮ੍ਰਿਤ ਵੇਲੇ ਉੱਠ, ਉਸ ਖੁਦਾ ਦੀ ਇਬਾਦਤ ਕਰ, ਉਹਦੀ ਨਮਾਜ਼ ਪੜ੍ਹ। ਸਾਨੂੰ ਵੀ ਬਾਣੀ ਇਹੀ ਗੱਲ ਆਖਦੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ। ਇਹ ਲੰਬੇਰਾ ਸ਼ਬਦ ਹੈ। ਪ੍ਰਭਾਤ ਵੇਲੇ

ਮਨ ਦੀ ਚਲਾਕੀ ਨਾਲ ਨਹੀਂ ਮਿਲਦਾ, ਮਨ ਦੀ ਸਿਆਣਪ ਦੇ ਨਾਲ ਇਹਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿੰਦੇ, ਨਦਰੀ ਤੇਰੀ ਨਦਰ ਦੇ ਨਾਲ ਪ੍ਰਾਪਤ ਹੁੰਦਾ, ਤੇਰੀ ਬਖਸ਼ਿਸ਼ ਦੇ ਨਾਲ ਮਿਲੇਗਾ ਮੋਖ ਦੁਆਰ। ਨਾਨਕ ਇਵੇਂ ਜਾਣੀਏ, ਇਵੇਂ ਜਾਣਿਆ ਜਾ ਸਕਦਾ ਉਹਦੇ ਬਾਰੇ। ਜਾਣੀਏ ਦਾ ਭਾਵ ਕੀ ਹੈ? ਜਾਣਕਾਰੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੱਚ ਦਾ ਮਾਰਗ ਹੈ। ਕੋਈ ਵੀ ਮਾਰਗ ਹੈ ਨਾ ਪਰਮਾਰਥ ਨੂੰ ਜਿਹੜਾ ਲੈ ਕੇ ਜਾਂਦਾ, ਉਹ ਭਾਵੇਂ ਇਸਲਾਮ ਹੈ, ਭਾਵੇਂ ਕੋਈ ਸਨਾਤਨ ਹੈ, ਕੋਈ ਵੀ ਹੈ, ਸੱਚ ਤੋਂ ਬਿਨਾਂ ਉਹਦੀ ਕੋਈ ਪਾਇਆ ਨਹੀਂ। ਸੱਚ ਤੋਂ ਬਿਨਾਂ, ਦਇਆ ਤੋਂ ਬਿਨਾਂ ਉਹਦਾ ਕੋਈ ਵਜੂਦ ਨਹੀਂ। ਜਿਵੇਂ ਬੋਲਾਉਂਦਾ ਨਾ, ਕਣ ਬਿਨਾਂ ਜੈਸੇ ਥੋਥਰ ਤੁਖਾ, ਨਾਮ ਬਿਹੋਨ ਸੂਨੇ ਸੇ ਮੁਖਾ। ਕਣ ਕਿਹਨੂੰ ਕਹਿੰਦੇ ਨੇ? ਜਿਹੜਾ ਅਨਾਜ ਹੁੰਦਾ। ਅਤੇ ਤੁਖਾ ਕਿਹਨੂੰ ਕਹਿੰਦੇ ਨੇ? ਜਿਹੜਾ ਉੱਪਰ ਛਿਲਕਾ ਹੁੰਦਾ। ਛਿਲਕੇ ਦੇ ਵਿੱਚੋਂ ਅਨਾਜ ਕੱਢ ਲਈਏ ਅਤੇ ਉਹ ਤੁਖਾ ਜਿਹੜਾ ਰਹਿ ਜਾਂਦਾ ਹੈ ਵਿਹਲਾ ਖਾਲੀ। ਨਾਮ ਤੋਂ ਬਿਹੂਣ ਜਿਹੜਾ ਮੁੱਖ ਹੈ, ਜਿਹੜਾ ਮੂੰਹ ਹੈ, ਉਹ ਸੁੰਨਾ ਹੈ। ਜਿਵੇਂ ਵਿੱਚੋਂ ਕਣ ਕੱਢਿਆ ਹੋਵੇ, ਉਹ ਦੇਹੀ ਖਾਲੀ ਹੈ, ਸੁੰਜੀ ਦੇਹੀ ਹੈ। ਪੀਰ ਬੁੱਧੂ ਸ਼ਾਹ ਜਦੋਂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਸੀ, ਆਪਾਂ ਇਤਿਹਾਸ ਜ਼ਰੂਰ ਪੜ੍ਹਿਆ ਹੋਵੇਗਾ, ਜਮੁਨਾ ਨਦੀ ਦੇ ਕਿਨਾਰੇ 'ਤੇ ਜਿਹੜਾ ਨਗਰ ਬਣਿਆ ਸੀ ਸ਼੍ਰੀ ਪਾਉਂਟਾ ਸਾਹਿਬ, ਉੱਥੋਂ ਦਾ ਇਤਿਹਾਸ ਹੈ। ਕਲਗੀਧਰ ਪਾਤਸ਼ਾਹ ਲਗਭਗ 2 ਕੁ ਵਰੇ ਇੱਥੇ ਰਹੇ ਸਨ। ਇੱਥੇ ਸਤਿਗੁਰੂ ਜੀ ਦੇ ਆਉਣ ਦਾ ਇੱਕ ਬਹੁਤ ਵੱਡਾ ਕਾਰਨ ਸੀ ਪਾਉਂਟਾ ਸਾਹਿਬ ਵਿੱਚ। ਨਾਹਣ ਦੇ ਰਾਜਾ ਮੇਦਨੀ ਪ੍ਰਕਾਸ਼ ਨੇ ਪੱਤਰਿਕਾ ਲਿਖ ਕੇ, ਚਿੱਠੀ ਲਿਖ ਕੇ, ਬੇਨਤੀ ਪੱਤਰ ਕਰਕੇ ਸਤਿਗੁਰੂ ਜੀ ਨੂੰ ਇੱਥੇ ਬੁਲਾਇਆ ਸੀ। ਰਾਜਾ ਮੇਦਨੀ ਪ੍ਰਕਾਸ਼, ਨਾਣ ਦਾ ਰਾਜਾ, ਇਹਦੀ ਚਿੱਠੀ ਲੈ ਕੇ ਇੱਕ ਦੂਤ ਆਨੰਦਪੁਰ ਆ ਗਿਆ। ਉਹਦੇ ਵਿੱਚ ਇਹਨੇ ਬੋਲ ਲਿਖੇ ਸਨ, ਕਲਗੀਧਰ ਪਾਤਸ਼ਾਹ ਜੀ, ਤੁਸੀਂ ਕਿਤੇ ਮੇਰੀ ਰਿਆਸਤ ਵਿੱਚ ਆ ਕੇ ਮੇਰੇ ਭਾਗ ਵੱਡੇ ਕਰੋ, ਮੇਰੀ ਰਿਆਸਤ ਪਵਿੱਤਰ ਹੋ ਜਾਏ, ਮੇਰਾ ਇਲਾਕਾ ਪਵਿੱਤਰ ਹੋ ਜਾਏ। ਮੇਦਨੀ ਪ੍ਰਕਾਸ਼ ਦੀ ਬੇਨਤੀ ਨੂੰ ਮੰਨ ਕੇ ਕਲਗੀਧਰ ਪਾਤਸ਼ਾਹ ਇਕੱਲੇ ਨਹੀਂ ਆਏ, ਵੱਡੀ ਗਿਣਤੀ ਵਿੱਚ ਸਿੱਖਾਂ ਨੂੰ, ਸੰਗਤਾਂ ਨੂੰ ਨਾਲ ਲੈ ਕੇ ਆਏ ਸਨ। ਪਾਉਂ ਟਿਕਾ ਇਸੇ ਕਰਕੇ ਕਿਹਾ ਜਾਂਦਾ, ਪਾਉਂ ਟਿਕਾਇਆ ਸੀ ਇੱਥੇ ਪਾਤਸ਼ਾਹ ਨੇ, ਇੱਥੇ ਨਗਰ ਵਸਾ ਦਿੱਤਾ ਸੀ। ਇਹ ਖਬਰ ਪੀਰ ਬੁੱਧੂ ਸ਼ਾਹ ਨੂੰ ਮਿਲ ਗਈ ਸੀ। ਪੀਰ ਬੁੱਧੂ ਸ਼ਾਹ ਵੀ ਰੱਬ ਦੀ ਇਬਾਦਤ ਕਰਨ ਵਾਲਾ ਪੀਰ ਸੀ। ਇਹ ਫਿਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਇਆ ਸੀ, ਇਕੱਲਾ ਨਹੀਂ ਸੀ ਆਇਆ, ਇਹਦੇ ਨਾਲ ਵੱਡੀ ਗਿਣਤੀ ਵਿੱਚ ਮੁਰੀਦ ਵੀ ਆਏ ਸਨ। ਪੀਰ ਬੁੱਧੂ ਸ਼ਾਹ ਦੇ ਮੁਰੀਦ ਵੀ ਨਾਲ ਸਨ। ਇਹਦੀ ਆਪਣੀ ਸਿੱਖੀ ਸੇਵਕੀ ਸੀ, ਇਹਦੇ ਆਪਣੇ ਮੁਰੀਦ ਸੀ, ਇਹ ਆਪਣੇ ਮੁਰੀਦਾਂ ਦਾ ਮੁਰਸ਼ਦ ਸੀ। ਇੱਕ ਮੁਰਸ਼ਦ ਦੇ ਕੋਲ ਦੂਜਾ ਮੁਰਸ਼ਦ ਆਇਆ, ਉਹ ਲਿਖੀ ਹੈ ਗੁਰਪ੍ਰਤਾਪ ਸੂਰਜਕਰਤਾ ਦੇ ਕਵੀ ਸੰਤੋਖ ਸਿੰਘ ਨੇ ਕਥਾ, ਹੋਰ ਵੀ ਵਿਦਵਾਨਾਂ ਨੇ ਲਿਖੀ ਹੈ। ਇੱਕ ਵਾਰੀ ਤਾਂ ਭਰਮ ਪੈਦਾ ਹੋਇਆ ਸੀ ਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਾਂਗਾ, ਮੇਰੇ ਮੁਰੀਦ ਕੀ ਸੋਚਣਗੇ। ਆਮ ਹੀ ਹੁੰਦਾ ਬੰਦੇ ਦੇ ਅੰਦਰ, ਮੈਂ ਕਿਸੇ ਨੂੰ ਫਤਿਹ ਬੁਲਾਵਾਂਗਾ, ਸ਼ਾਇਦ ਮੈਂ ਨੀਵਾਂ ਹੀ ਨਾ ਹੋ ਜਾਵਾਂ। ਮੈਂ ਮੱਥਾ ਟੇਕਾਂਗਾ ਗੁਰੂ ਗੋਬਿੰਦ ਸਿੰਘ ਜੀ ਨੂੰ, ਮੇਰੇ ਨਾਲ ਦੇ ਮੁਰੀਦ ਕੀ ਸੋਚਣਗੇ ਕਿ ਅਸੀਂ ਪੀਰ ਦਾ ਪੱਲਾ ਪੜਿਆ ਸੀ, ਪੀਰ ਬੁੱਧੂ ਸ਼ਾਹ ਦਾ। ਔਰ ਪੀਰ ਬੁੱਧੂ ਸ਼ਾਹ ਨੇ ਤਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਿਆ, ਉਹ ਵੀ 19-20 ਸਾਲ ਦੀ ਭਰ ਜਵਾਨੀ 'ਤੇ। ਪੀਰ ਬੁੱਧੂ ਸ਼ਾਹ ਉਮਰ ਕਰਕੇ ਵੀ ਵੱਡੇ ਸਨ। ਉਹ ਕਵੀ ਜੀ ਕਹਿੰਦੇ, ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿਣ ਲੱਗੇ, ਪੀਰ ਜੀ ਇੱਕ ਪਾਸੇ ਲਗੋ, ਭਾਵ ਕਿ ਉਸ ਰਸਤੇ 'ਤੇ ਖਲੋਤੇ ਸਨ ਜਿੱਥੇ ਕਲਗੀਧਰ ਪਾਤਸ਼ਾਹ ਜੀ ਬੈਠੇ ਸਨ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ। ਇਹ ਰਮਜ ਸੀ, ਇਹ ਢਹਿ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨੀ ਪੈ ਗਿਆ ਸੀ, ਪੈਰੀਂ ਪੈ ਗਿਆ ਸੀ। ਐਸਾ ਪੈਰੀਂ ਪਿਆ, ਅੱਜ ਉਹਦਾ ਨਾਮ, ਉਹਦੇ ਪੁੱਤਰਾਂ ਦਾ ਨਾਮ ਸਿੱਖ ਇਤਿਹਾਸ

0: ਇਤਿਹਾਸ ਵਿੱਚ ਲਿਖਿਆ ਗਿਆ ਹੈ। ਬਾਬਾ ਫਰੀਦ ਜੀ ਦਾ ਜਿਹੜਾ ਸ਼ਬਦ ਆਪਾਂ ਗੁਰਬਾਣੀ ਦੇ ਰਾਹੀਂ ਸੁਣ ਰਹੇ ਸੀ ਨਾ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ, ਵਿਸਰਿਆ ਜਨ ਨਾਮ ਤੇ ਭੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਜਿਨ੍ਹਾਂ ਨੂੰ ਉਹਨੇ ਆਪ ਆਪਣੇ ਲੜ ਲਾਇਆ ਹੈ ਉਹ ਰੱਬ ਦੇ ਦਰ ਦੇ ਸੱਚੇ ਦਰਵੇਸ਼ੀ ਹਨ। ਸਮਾਂ ਸਮਾਪਤ ਹੋਇਆ, ਸਤਿਗੁਰੂ ਜੀ ਕਿਰਪਾ ਕਰਨ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਿਸੰਗਤ ਗੁਰੂ ਸਾਹਿਬਾਨ ਬਖਸ਼ਯੋਗ ਬਖਸ਼ ਦੇਣਾ ਜੀ। ਗੁਰੂ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ ਪਾਵਨ ਬਾਣੀ ਦੀਆਂ ਵਿਚਾਰਾਂ ਸਰਵਣ ਕਰਵਾ ਰਹੇ ਸਨ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਸੇਵਾ ਕਰ ਰਹੇ ਸਨ। ਅਤੇ ਇਹਨਾਂ ਤੋਂ ਬਾਅਦ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਤੋਂ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹਨ। ਭਾਈ ਸਾਹਿਬ ਜੀ ਸ਼ਾਮ ਦੇ ਦੀਵਾਨਾਂ ਦੇ ਵਿੱਚ ਹਰ ਰੋਜ਼ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਹਾਜ਼ਰੀ ਭਰਦੇ ਹਨ। ਹੁਣ ਵੀ ਭਾਈ ਸਾਹਿਬ ਜੀ ਵੱਲੋਂ 12:30 ਵਜੇ ਤੱਕ ਕੀਰਤਨ ਦੀ ਸੇਵਾ ਕੀਤੀ ਜਾਵੇਗੀ। ਵੈਨਕੂਵਰ ਦੀ ਫੇਰੀ ਦੌਰਾਨ ਭਾਈ ਸਾਹਿਬ ਜੀ ਦਾ ਇੱਥੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟਮਿਨਿਸਟਰ ਵਿਖੇ ਅੱਜ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਹੋਣਗੇ। ਉਸ ਤੋਂ ਬਾਅਦ ਭਾਈ ਸਾਹਿਬ ਜੀ ਵੱਲੋਂ ਹੋਰ ਵੱਖਰੇ ਵੱਖਰੇ ਥਾਵਾਂ 'ਤੇ ਪ੍ਰੋਗਰਾਮ ਲੀਕੇ ਗਏ ਹਨ। ਸੋ ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਇਹਨਾਂ ਨੇ ਆਪਣੇ ਬੀਜੀ ਸਕੈਜੂਅਲ ਦੇ ਵਿੱਚੋਂ ਇਹ ਸਮਾਂ ਗੁਰਦੁਆਰਾ ਸਾਹਿਬ ਸੁੱਖ ਸਾਗਰ ਵਿਖੇ ਵਾਸਤੇ ਕੱਢਿਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਰਾਹੀਂ ਕੌਮ ਦੀ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰਿਓ, ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਬਲੇਰ ਖਾਨਪੁਰ ਅਤੇ ਸਮੁੱਚੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬਾਬਾ ਦਇਆ ਸਿੰਘ ਜੀ ਦੀ ਨਿੱਘੀ ਯਾਦ ਦੇ ਵਿੱਚ ਹੋਈ ਹੈ, ਜਿੱਥੇ ਇਹਨਾਂ ਪਰਿਵਾਰਾਂ ਵੱਲੋਂ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ ਗਏ, ਨਾਲ ਹੀ ਗੁਰੂ ਕੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਪਰਿਵਾਰਾਂ ਦਾ, ਜੋ ਹਮੇਸ਼ਾ ਹੀ ਗੁਰੂ ਘਰ ਦੇ ਸਾਰੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਸੇਵਾ ਕਰਦੇ ਹਨ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਹੋ ਰਹੇ ਹਨ, ਉਹਨਾਂ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਹਾਜ਼ਰੀਆਂ ਭਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਅਤੇ ਲਾਹੇ ਲੈਣੇ। ਸੋ ਆਓ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਅਤੇ ਸਤਿਕਾਰਯੋਗ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਣੀ ਉਹਨਾਂ ਦਾ ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਗੁਰਮੁਖ ਪਿਆਰਿਓ ਭਾਈ ਸਾਹਿਬ ਜੀ ਸ਼ਾਮ ਦੇ ਦੀਵਾਨਾਂ ਵਿੱਚ ਵੀ 7 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਦੀ ਸੇਵਾ ਕਰਨਗੇ। ਸੋ ਆਪ ਨੂੰ ਬੇਨਤੀ ਹੈ ਕਿ ਜ਼ਰੂਰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਲਾਹੇ ਲੈਣੇ, ਅਤੇ ਨਾਲ ਹੀ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਪ੍ਰੋਗਰਾਮ ਸੱਜ ਰਹੇ ਹਨ। ਉਹਨਾਂ ਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਭਾਈ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ ਆਪਣੇ ਪਾਸ 30 ਅਗਸਤ ਤੋਂ ਲੈ ਕੇ 4 ਸਤੰਬਰ ਤੱਕ ਹਾਜ਼ਰੀਆਂ ਭਰ ਰਹੇ ਹਨ। ਸੋ ਬੇਨਤੀ ਹੈ ਕਿ ਉਹਨਾਂ ਦਿਨਾਂ ਦੌਰਾਨ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਹੋਣ। ਪੰਥ ਦਾ ਮਹਾਨ ਕੀਰਤ ਢਾਡੀ ਜਥਾ ਭਾਈ ਪਿਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਣ ਗਿਆ। ਉਹ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਫਰਨਾਮਾ ਚਿੱਠੀ ਚਿੱਤ ਦੀ ਲਿਖੀ ਔਰੰਗੇ ਨੂੰ ਸੁਣਦੇ ਸਾਰ ਕਰ ਗਿਆ ਸੀ।

ਹੋਏ ਤੀਰ ਤੇ ਕਮਾਣ ਸਾਰੇ ਹੈਕ ਵਿੱਚ ਤੀਰਾਂ ਵਾਂਗੂ ਵੱਜਿਆ ਗੋਬਿੰਦ ਸਿੰਘ। ਰਜਿਓ ਦੀ ਮਿਹਰ ਨਾਲ ਮੰਗਤੇ ਹਜ਼ਾਰ ਲੱਖਾਂ, ਪ੍ਰੇਮ ਤੇ ਪ੍ਰੀਤ ਨਾਲ ਰੱਜਿਆ ਗੋਬਿੰਦ ਸਿੰਘ। ਰਹਿ ਨਾ ਕੋਈ ਉਸਦੇ ਮੁਕਾਬਲੇ ਮੈਦਾਨ ਵਿੱਚ, ਆ ਬੱਦਲਾਂ ਦੇ ਵਾਂਗੂ ਜਦੋਂ ਗੱਜਿਆ ਗੋਬਿੰਦ ਸਿੰਘ। ਸਿੰਘ ਨਾਮ ਸ਼ੇਰ ਦਾ ਏ, ਤਾਂਹੀਓ ਸਿੰਘ ਜੰਗ ਦੇ ਮੈਦਾਨ ਵਿੱਚ ਰੋਹਬ ਨਾਲ ਗੱਜੇ ਨੇ। ਗੋਰੇ ਕਾਲੇ ਭੂਰੇ ਮਗਲਾਨੀ ਤੇ ਹੈਰਾਨੀ ਸਾਰੇ ਖਾਲਸੇ ਦੇ ਸਾਹਮਣੇ ਮੈਦਾਨ ਛੱਡ ਭੱਜੇ ਨੇ। ਆਓ ਮੇਰੇ ਬਾਜਾਂ ਵਾਲੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਇੰਟਰਨੈਸ਼ਨਲ ਜੈਕਾਰਾ ਰਸਨਾ 'ਤੇ ਲੈ ਕੇ ਆਈਏ। ਅੱਗੇ ਆਪਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਗਜਾਵੈ। ਸਾਰੀ ਸੰਗਤ ਫਤਿਹ ਦਾ ਜਵਾਬ ਫਤਿਹ ਵਿੱਚ ਜ਼ਰੂਰ ਦਿਓ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਹਰ ਜਸ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਸੀ। ਕਿਉਂਕਿ ਭਜਨ ਬੰਦਗੀ ਆ ਜਿਹੜੀ ਸੇਵਾ ਸਿਮਰਨ ਹੈ, ਇਹ ਭਾਗਾਂ ਨਾਲ ਮਿਲਦਾ। ਕੀਰਤਨ ਭੋਜਨ ਚੂਰਾ, ਇਹ ਸਾਡੀ ਰੂਹ ਦੀ ਖੁਰਾਕ ਆ। ਗੁਰੂ ਦੀਆਂ ਕਥਾ ਕਹਾਣੀਆਂ, ਕੀਰਤਨਾਂ, ਢਾਡੀ ਵਾਰਾਂ, ਪ੍ਰਚਾਰ, ਗੁਰੂ ਦੀ ਵਡਿਆਈ, ਸਿਫਤ ਸਲਾਹ, ਗੁਰੂ ਦੇ ਦਰ ਦੀਆਂ ਸਵਾਵਾਂ, ਇਹ ਸਾਡੀ ਰੂਹ ਦੀਆਂ ਖੁਰਾਕਾਂ ਨੇ। ਜਦੋਂ ਰੂਹ ਭੁੱਖੀ ਰਹਿ ਜਾਂਦੀ ਹੈ, ਬਿਨ ਨਾਵੈ ਬਾਜ ਸਨਾਤ, ਸਨਾਤ ਨਾਮ ਹੈ ਭੂਤਨਿਆਂ ਦਾ। ਮਹਾਰਾਜ ਕਹਿੰਦੇ ਨਾਮ ਤੋਂ ਬਾਂਝਾ ਬੰਦਾ ਸਨਾਤ ਆ, ਭਾਵ ਜਿਉਂਦਾ ਹੀ ਭੂਤਨਾ। ਉਹ ਨਾਮ ਤੋਂ ਬਾਂਝਾ ਜਿਹੜਾ, ਇੱਕ ਹੁੰਦੀ ਢਿੱਡ ਦੀ ਭੁੱਖ, ਜਿਹੜੀ ਦੋ ਤਿੰਨ ਟਾਈਮ ਪ੍ਰਸ਼ਾਦਾ ਛੱਕ ਕੇ ਅਸੀਂ ਪਦਾਰਥ ਛੱਕ ਕੇ ਵਟਾ ਲੈਂਦੇ ਹਾਂ। ਇੱਕ ਹਰ ਕਹਿ ਨਾਮ ਕੀ ਲੱਗੈ ਭੁੱਖ, ਇੱਕ ਰੱਬ ਦੇ ਨਾਮ ਦੀ ਭੁੱਖ ਆ, ਪਰ ਇਹ ਲੱਗਦੀ ਵਰਲਿਆਂ ਵਿਰਲਿਆਂ ਨੂੰ। ਢਿੱਡ ਦੀ ਭੁੱਖ ਤਾਂ ਸਾਰਿਆਂ ਨੂੰ ਲੱਗਦੀ ਹੈ, ਪਰ ਨਾਮ ਦੀ ਭੁੱਖ ਜਿਹੜੀ ਇਹ ਵਿਰਲਿਆਂ ਵਿਰਲਿਆਂ ਨੂੰ ਲੱਗਦੀ। ਢਿੱਡ ਦੀ ਭੁੱਖ ਨਾ ਲੱਗੇ ਤਾਂ ਬੰਦਾ ਦਵਾਈਆਂ ਖਾਂਦਾ, ਡਾਕਟਰ ਕੋਲ ਜਾਂਦਾ, ਅਤੇ ਜੇ ਨਾਮ ਦੀ ਭੁੱਖ ਨਾ ਲੱਗੇ ਤਾਂ ਪੁੱਛਦਾ ਹੀ ਨਹੀਂ, ਉਹ ਕਹਿੰਦਾ ਹਾਲੇ ਸਮਾਂ ਪਿਆ। ਇਹੀ ਖਿਆਲ ਰੱਖਦਾ ਵੀ ਬਥੇਰਾ ਸਮਾਂ ਪਿਆ, ਪਰ ਇਹਦੇ ਹੱਥ ਵਿੱਚ ਸਮਾਂ ਹੈ ਨਹੀਂ ਬੰਦੇ ਦੇ। ਆਓ ਮੇਰੇ ਸਤਿਗੁਰੂ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਹਿਲੇ ਜੰਗ ਦੀ ਗੱਲ ਕੀਤੀ ਸੀ ਆਪਾਂ ਇਤਿਹਾਸ ਦੇ ਅੰਦਰ ਰਹਿੰਦੇ ਉੱਤੇ ਹੋਏ ਇਤਿਹਾਸ ਦੇ ਵਿੱਚ ਉਹ ਸਮਾਵਾਂ ਕਰਨ ਦਾ ਯਤਨ ਕਰੀਏ। ਇੱਕੋ ਕਵਿਤਾ ਕਹਿਣੀ ਹੈ ਕਿਉਂਕਿ 12:55 'ਤੇ ਕੀਰਤਨ ਆਰੰਭ ਹੋ ਜਾਣਾ। ਛੇਵੇਂ ਪਾਤਸ਼ਾਹ ਮਹਾਰਾਜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਆ, ਇਹ ਪਹਿਲਾ ਜੰਗ ਆ ਮਹਾਰਾਜ ਜੀ ਦਾ। ਕਿਉਂਕਿ ਜਿਹੜੇ ਮੁਗਲ ਹਾਕਮ ਨੇ, ਮੁਗਲ ਸਰਕਾਰਾਂ, ਉਹ ਅੱਤਿਆਚਾਰ ਕਰਦੀਆਂ, ਉਹ ਪਾਪ ਕਮਾ ਰਹੀਆਂ। ਮਹਾਰਾਜ ਕਹਿੰਦੇ ਪਾਪੀ ਬੰਦਾ ਪਾਪ ਕਮਾਉਣ ਲੱਗਾ, ਉਹ ਗਰੇਜ ਨਹੀਂ ਕਰਦਾ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪੀ ਪਾਪ ਕਮਾਵਦੇ ਕਰਦੇ। ਹਾਏ ਹਾਏ, ਜਿਹਨੇ ਕਰਨਾ ਹੀ ਪਾਪ ਆ, ਉਹਦੀ ਖੁਰਾਕ ਹੀ ਜਿਵੇਂ ਚਿੱਚੜ ਦੀ ਖੁਰਾਕ ਲਹੂ ਬਣ ਜਾਂਦਾ, ਜਿਵੇਂ ਸੂਰ ਦੀ ਖੁਰਾਕ ਜਿਹੜਾ ਉਹ ਗਾਰਾ ਅਤੇ ਚਿੱਕੜ ਬਣ ਜਾਂਦਾ, ਉਵੇਂ ਮਾੜੇ ਬੰਦੇ ਦੀ ਖੁਰਾਕ ਵੀ ਪਾਪ ਹੀ ਬਣ ਜਾਂਦਾ। ਅਤੇ ਮੁਗਲ ਹਾਕਮਾਂ ਨੇ ਬੜੇ ਪਾਪ ਕੀਤੇ ਹੈ, ਬੜੇ ਕਹਿਰ ਕਮਾਏ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤੇਗਾਂ ਪਹਿਣ ਕੇ ਅਤੇ ਪਹਿਲੇ ਜੰਗ ਦਾ ਐਲਾਨ ਉਦੋਂ ਕੀਤਾ ਜਦੋਂ ਸਤਿਗੁਰਾਂ ਦੇ ਸਿੱਖਾਂ ਨੇ ਇੱਕ ਬਾਜ ਫੜ ਲਿਆ ਅਤੇ ਪਹਿਲੀ ਲੜਾਈ ਜਿਹੜੀ ਬਾਜ ਤੋਂ ਆਰੰਭ ਹੋ ਗਈ। ਗੱਲ ਬਾਜ ਦੀ ਨਹੀਂ ਸੀ, ਗੱਲ ਜਿਹੜੇ ਸਿਪਾਹੀ ਆਏ ਰੋਬ ਦੇਣ ਦੀ ਸੀ, ਜਿਨ੍ਹਾਂ ਨੇ ਆ ਕੇ ਰੋਬ ਦਿੱਤਾ ਵੀ ਤੁਸੀਂ ਇਹ ਬਾਜ ਫੜਿਆ ਕਿਉਂ, ਤੁਹਾਡੀ ਹਿੰਮਤ ਕਿਵੇਂ ਪਈ, ਇਹ ਬਾਦਸ਼ਾਹ ਦਾ ਬਾਜ ਤੁਸੀਂ ਰੱਖਿਆ ਕਿਵੇਂ, ਤੁਸੀਂ ਸਾਡੇ ਕੋਲ ਆ ਕੇ ਫਰਿਆਦਾਂ ਕਿਉਂ ਨਹੀਂ ਕੀਤੀਆਂ, ਸਿਰ ਕਿਉਂ ਨਹੀਂ ਨੀਵੇਂ ਕੀਤੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੁਣ ਸਿਰ ਨੀਵੇਂ ਕਰਨ ਵਾਲੇ ਸਿੱਖ ਨਹੀਂ ਰਹੇ। ਇਹ ਸਮਾਂ ਲੰਘ ਗਿਆ ਵੀ ਜਦੋਂ ਕਿਸੇ ਚੌਧਰੀ ਦੀ, ਕਿਸੇ ਬਾਦਸ਼ਾਹ ਦੀ, ਕਿਸੇ ਵਜ਼ੀਰ ਦੀ ਸਵਾਰੀ ਕਿਤੇ 10 ਕਿਲੋਮੀਟਰ ਦੂਰ ਨਹੀਂ ਸੀ ਲੰਘ ਜਾਂਦੀ, ਉਨਾ ਚਿਰ ਲੋਕ ਸਿਰ ਨਹੀਂ ਸੀ ਚੁੱਕਦੇ, ਨੀਵੀਆਂ ਪਾ ਕੇ ਖੜੇ ਰਹਿੰਦੇ ਸੀ। ਇਹ ਗੁਲਾਮੀ ਸੀ ਸਾਰਿਆਂ ਲਈ, ਨੀਵੀਆਂ ਪਾ ਕੇ ਖੜੇ ਰਹਿਣਾ ਵੀ ਜਦੋਂ ਕਿਤੇ ਮੀਲ ਦੋ ਮੀਲ ਦੂਰ ਸਵਾਰੀ ਚਲੀ ਗਈ ਕਿਸੇ ਬਾਦਸ਼ਾਹ ਦੀ, ਰਾਜੇ ਦੀ, ਵਜ਼ੀਰ ਦੀ, ਚੌਧਰੀ ਦੀ, ਉਦੋਂ ਸਿਰ ਤਾਂ ਚੁੱਕਣੇ। ਇਹ ਲਾ ਕੇ ਸਿਪਾਹੀ ਕਹਿੰਦੇ ਸਾਨੂੰ ਸਿਰ ਕਿਉਂ ਨਹੀਂ ਝੁਕਾਏ, ਆ ਕੇ ਬਾਜ ਕਿਉਂ ਨਹੀਂ ਮੋੜਿਆ। ਅਤੇ ਫਿਰ ਪੈਂਦੇ ਖਾਂ ਵਰਗਿਆਂ ਨੇ, ਬਾਬਾ ਵਿਧੀ ਚੰਦ ਵਰਗਿਆਂ ਨੇ, ਭਾਈ ਭਾਨੇ ਵਰਗਿਆਂ ਨੇ, ਧਾਲੇ ਜਿਹੜੇ ਰੋਪਦੇ ਨੇ, ਚੰਗੀਆਂ ਚਪੇੜਾਂ ਮਾਰੀਆਂ ਅਤੇ ਕੰਨ ਲਾਲ ਕਰਤੇ, ਮੂੰਹ ਸਜਾ ਕੇ, ਬੁੱਲ ਸਜਾ ਕੇ ਤੋਰੇ। ਅਤੇ ਇਹ ਫਿਰ ਜਦੋਂ ਗਏ ਬਾਦਸ਼ਾਹ ਦੇ ਦਰਬਾਰ ਵਿੱਚ, ਇਹ ਰੋਏ ਪਿੱਟੇ, ਇਹ ਕਹਿੰਦੇ ਗੱਲ ਬਾਜ ਦੀ ਨਹੀਂ, ਗੱਲ ਤਾਜ ਦੀ ਹੈ। ਮਹਾਰਾਜ ਨੇ ਕਿਹਾ ਸੀ ਵੀ ਹੁਣ ਇਕੱਲਾ ਬਾਜ ਨਹੀਂ, ਹੁਣ ਇਹਨਾਂ ਦਾ ਤਾਜ ਵੀ ਖੋਣਾ, ਹੁਣ ਇਹਨਾਂ ਦਾ ਰਾਜ ਭਾਗ ਵੀ ਖੋਣਾ, ਕਿਉਂਕਿ ਖਾਲਸੇ ਦਾ ਤਾਂ ਆਪਦਾ ਹੀ ਰਾਜ ਆ, ਖਾਲਸਾ ਸਦਾ ਹੀ ਰਾਜਾ ਏ।
ਕਿਉਂਕਿ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੀਆਂ ਫੌਜਾਂ, ਅਸੀਂ ਦਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਭੂਤੇ, ਅਸੀਂ ਸਦਾ ਹੀ ਉਹ ਮਾਲਕ ਦੀ ਰਜ਼ਾ 'ਚ ਰਹਿਣ ਵਾਲੇ ਅਤੇ ਕਿਸੇ ਹੋਰ ਦੇ ਮੂਹਰੇ ਸਿਰ ਨੀਵਾਂ ਕਰਨ ਵਾਲੇ ਨਹੀਂ। ਆਹ ਮੁਗਲ ਸਿੱਖਾਂ ਜਿਹੜਾ ਇਹਦੀ ਡਿਊਟੀ ਲੱਗਦੀ ਹੈ, ਕਲੀਜ ਖਾਂ ਵਰਗੇ ਇਹਦੀ ਡਿਊਟੀ ਲਾਉਂਦੇ ਆ ਵੀ ਤੂੰ ਫੌਜਾਂ ਲੈ ਕੇ ਚਲਾ ਜਾ ਅਤੇ 7000 ਫੌਜ, ਗਿਣਤੀ 7000 ਦੀ ਹੈ ਅਤੇ ਇੱਧਰ ਸੈਂਕੜਿਆਂ ਦੀ ਗਿਣਤੀ ਹੈ। ਜਿਹੜਾ ਜੰਗ ਆ ਉਹ ਗਿਣਤੀ ਨਾਲ ਨਹੀਂ ਜਿੱਤਿਆ ਜਾਂਦਾ, ਜੰਗ ਦਲੇਰੀ ਨਾਲ ਜਿੱਤਿਆ ਜਾਂਦਾ, ਜੰਗ ਸ਼ਸਤਰਾਂ ਨਾਲ ਵੀ ਨਹੀਂ ਜਿੱਤਿਆ ਜਾਂਦਾ, ਜੰਗ ਜਿਹੜੀ ਅਣਖ ਦੇ ਨਾਲ ਜਿੱਤੀ ਜਾਂਦੀ ਹੈ। ਇਹ ਅਲੀ ਦੇ ਨਾਅਰੇ ਲਾਉਂਦਾ ਹੋਇਆ ਫੌਜਾਂ 7000 ਸੀ ਲੈ ਮੁਗਲਸ ਆਇਆ, ਇਹਨੇ ਅਲੀ ਅਲੀ ਦੇ ਨਾਅਰੇ ਲਾਏ, ਇਹਨੇ ਜ਼ਿੰਮੇਵਾਰੀ ਚੁੱਕੀ, ਕਹਿੰਦਾ ਬਾਜਗੀ ਨਾਲ ਮੈਂ ਹਰਗੋਬਿੰਦ ਨੂੰ ਵੀ ਬੰਨ ਕੇ ਲਿਆਉਂ। ਪਰ ਇਹਨੂੰ ਨਹੀਂ ਇਹ ਨਹੀਂ ਪਤਾ ਵੀ ਗਾਂ ਰੱਬ ਬੈਠਾ, ਪਰਮਾਤਮਾ ਬੈਠਾ, ਅਕਾਲ ਪੁਰਖ ਬੈਠਾ, ਉਹਨੇ ਇਕੱਲਾ ਇਕੱਲਾ ਯੋਧਾ ਐਸਾ ਤਿਆਰ ਕਰਤਾ ਜਿਹੜਾ ਪੈਰਾਂ ਥੱਲੋਂ ਸਰਕਾਰੀ ਬੰਦਿਆਂ ਦੇ ਧਰਤੀ ਖਿਲਾ ਦੇਵੇ, ਐਸੇ ਯੋਧੇ ਪੈਦਾ ਕਰਤੇ। ਫੌਜਾਂ 7000 ਸੀ ਲੈ ਮੁਗਲਸਾ ਆਇਆ, ਉਹਨੂੰ ਉਹਨੇ ਧੂੜਾ ਡਾਈ ਅੰਬਰੀ ਅਤੇ ਸ਼ੋਰ ਮਚਾਇਆ। ਧੂੜਾਂ ਉੜਦੀਆਂ ਆਉਂਦੀਆਂ, ਜਦੋਂ ਘੋੜੇ ਭੱਜੇ ਆਉਂਦੇ ਆ ਅਤੇ ਧੂੜਾਂ ਉੜਦੀਆਂ ਆਉਂਦੀਆਂ, ਉਹਨੇ ਧੂੜਾ ਡਾਈ ਅੰਬਰੀ ਅਤੇ ਸ਼ੋਰ ਮਚਾਇਆ। ਅਲੀ ਅਲੀ ਦੇ ਨਾਮ ਦਾ ਸੀ ਰੌਲਾ ਪਾਇਆ, ਆ ਲੋਹਗੜ੍ਹ ਦੇ ਕਿਲੇ ਨੂੰ ਸੀ ਘੇਰਾ ਪਾਇਆ, ਲੋਹਗੜ੍ਹ ਦਾ ਕਿਲਾ। ਅਤੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਥੋੜ੍ਹੇ ਗਿਣਤੀ ਦੇ ਸਿੱਖ ਆ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਆ ਅਤੇ ਸੂਰਮੇ ਆ, ਉਹਨੇ ਗਾਨੇ ਬੱਧੇ ਮੌਤ ਦੇ, ਇਹ ਮੌਤ ਦੇ ਗਾਨੇ ਬੰਨ ਕੇ ਆਏ। ਸਰਖਪਣਾ ਛਾਇਆ ਸਮਸਕਾ ਸੁਲਤਾਨ ਬੇਗ ਵੀ ਨਾਲ ਲਿਆਇਆ, ਉਹਨਾਂ ਕਲਮਾ ਪੜਿਆ ਕਰਾਣ ਦਾ ਤੇ ਸੀ ਝੁਕਾਇਆ, ਅਜੀਤਵਾਲ ਦੇ ਪਾਰਸਾ ਹੁਣ ਹੂ ਸਪਾਇਆ। ਤੇ ਇਹ ਕਹਿੰਦੇ ਵੀ ਅਸੀਂ ਸਪਾਇਆ ਕਰਕੇ ਆਉਣਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਕੱਖ ਵੀ ਨਹੀਂ ਰਹਿਣਾ, ਅਸੀਂ ਮੱਥਾ ਕਿਹਦੇ ਨਾਲ ਲਾਉਣ ਚੱਲੇ ਹਾਂ। ਛੇਵੇਂ ਸਤਿਗੁਰੂ ਆਖਦੇ ਸੁਣ ਬਚਨਾਚਾਰੇ, ਛੇਵੇਂ ਪਾਤਸ਼ਾਹ ਕਹਿੰਦੇ ਯੋਧਿਓ ਤਿਆਰੀ ਕਰ ਲਓ, ਮੁਗਲ ਆ ਰਹੇ ਹੈ, ਇਹ ਪਹਿਲਾ ਜੰਗ ਹੈ ਸਿੱਖ ਕੌਮ ਦਾ, ਗੁਰੂ ਸਾਹਿਬਾਨਾਂ ਦਾ, ਯੋਧਿਆਂ ਦਾ। ਮਹਾਰਾਜ ਕਹਿੰਦੇ 21 ਦੀ 41 ਭਾਜੀ ਮੋੜਨੀ ਹੈ, ਜੇ ਬੈਰੀ ਨੂੰ ਦਿਨੇ ਨਾ ਤਾਰੇ ਦਿਖਾਏ ਤੇ ਸਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਕਿਹਨੇ ਕਹਿਣਾ। ਛੇਵੇਂ ਸਤਿਗੁਰੂ ਆਖਦੇ ਮੁੱਖੋਂ ਬਚਨ ਆਚਾਰੇ, ਅੱਜ ਬੈਰੀ ਨਾਲ ਕਰਾਂਗੇ ਦੋ ਹੱਥ ਕਰਾਰੇ, ਚੜ ਕੇ ਮੁਖਲਸ ਆ ਗਿਆ ਪਿਆ ਮਾਰੇ ਨਾਰੇ, ਵੱਢ ਵੱਢ ਲਾ ਦੋ ਢੇਰੀਆਂ ਚੁੱਕੋ ਸ਼ਾਸਤਰ ਭਾਰੇ, ਦਿਨੇ ਦਿਖਾਉਣੇ ਪਾਰਸਾ ਬੈਰੀ ਨੂੰ ਤਾਰੇ। ਜਿਵੇਂ ਪਾਤਸ਼ਾਹ ਆਪਣੇ ਯੋਧਿਆਂ ਨੂੰ ਤਿਆਰ ਕਰਦੇ ਆ ਤੇ ਰਾਜਨੀਤੀ ਸਮਝਾਉਂਦੇ ਆ, ਯੁੱਧ ਦੀ ਉਹਨਾਂ ਬੋਲਾਂ ਨੂੰ ਸਾਥੀ ਹੈ।

0: ਬਾਰਾਂ ਗੁਰੂ ਗੋਬਿੰਦ ਸਿੰਘ ਦੇ ਜ਼ੁਲਮ ਰਾਜ ਨੂੰ ਜੜਾਂ ਤੋਂ ਪੁੱਟ ਦੇਵਾਂਗੇ। ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਦੇ ਜ਼ੁਲਮ ਰਾਜ ਨੂੰ ਜੜਾਂ ਤੋਂ ਪੁੱਟ ਦੇਵਾਂਗੇ। ਪਲੇ ਹੋਏ ਜੇ ਚੂਰਮੇ ਖਾ ਖਾ ਕੇ ਅਸੀਂ ਚੂਰੀਆਂ ਉਹਨਾਂ ਦੀਆਂ ਕੁੱਟ ਦੇਵਾਂਗੇ। ਆਲਮਗੀਰੀਆ ਦੇਸ਼ ਦੇ ਬੈਰੀਆਂ ਨੂੰ ਨਿੰਬੂ ਵਾਂਗ ਨਿਚੋੜ ਕੇ ਸੁੱਟ ਦੇਵਾਂਗੇ। ਆਓ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਮੈਦਾਨ ਦੀ ਜੰਗ ਦੇ ਵਿੱਚ ਲੋਹਗੜ ਦੇ ਕਿਲ੍ਹੇ ਦੇ ਵਿੱਚ ਆਪਣੇ ਸੂਰਮਿਆਂ ਨੂੰ ਤਾਇਨਾਤ ਕਰ ਦਿੱਤਾ, ਸੂਰਮਿਆਂ ਨੂੰ ਸਮਝਾ ਦਿੱਤਾ। 7000 ਫੌਜ ਆ ਅਤੇ ਇੱਧਰ ਗਿਣਤੀ ਦੇ ਸਿੰਘ ਨੇ। ਸ਼ਮਾ ਦੇ ਦੀਵਾਨ ਵਿੱਚ ਯਤਨ ਕਰਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਯੋਧਿਆਂ ਨੂੰ ਕਿਵੇਂ ਲੜਾਇਆ ਅਤੇ ਕਿਹੜੇ ਕਿਹੜੇ ਬੈਰੀ ਦਾ ਰਣ ਦੇ ਵਿੱਚ ਗਾਟਾ ਲਾ ਕੇ ਰੱਖਿਆ, ਕਿਵੇਂ ਭੱਜੇ ਮੁਗਲ ਅੱਡਿਆਂ ਮੋਢਿਆਂ ਨੂੰ ਲਾ ਕੇ, ਅਤੇ ਮਹਾਰਾਜ ਨੇ ਮੁਗਲ ਸਿੱਖਾਂ ਨੂੰ ਕਿਵੇਂ ਮਾਰਿਆ, ਇਹ ਅਗਲੇ ਸਮੇਂ ਦੇ ਵਿੱਚ ਕਹਿਣ ਦਾ ਯਤਨ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਦੀ ਵਡਿਆਈ ਕਰਦੇ ਹਾਂ। ਸਤਿਗੁਰੂ ਜੀ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫੀ ਦੇਣ, ਅੱਗੇ ਤੋਂ ਸਮਤ ਬਖਸ਼ਿਸ਼ ਕਰਨ। ਆਓ, ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਆਓ, ਫਤਿਹ ਦੀ ਸਾਂਝ ਪ੍ਰਾਪਤ ਕਰੋ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਢਾਡੀ ਜਥੇ ਨੇ ਆਪ ਜੀ ਨੂੰ ਇਤਿਹਾਸ ਅਤੇ ਇਤਿਹਾਸਕ ਵਾਰਾਂ ਰਾਹੀਂ ਨਿਹਾਲ ਕੀਤਾ ਹੈ। ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਇੱਥੇ ਹੀ ਜੋ ਨਗਰ ਬਲੇਰ ਖਾਨਪੁਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਬਾਬਾ ਦਇਆ ਸਿੰਘ ਜੀ ਦੀ, ਜੋ ਗੁਰਦੁਆਰਾ ਟਾਹਲੀ ਸਾਹਿਬ ਵਾਲੇ ਹਨ, ਉਹਨਾਂ ਦੀ ਸਾਲਾਨਾ ਬਰਸੀ ਦੇ ਜੋ ਸਮਾਗਮ ਹਨ, ਤਿਨ੍ਹਾਂ ਦੀ ਸਮਾਪਤੀ ਹੋ ਰਹੀ ਹੈ। ਸਾਧ ਸੰਗਤ ਜੀ, ਹੁਣ ਜੋ ਕੀਰਤਨ ਆਰੰਭ ਹੋ ਰਿਹਾ ਹੈ, ਉਹ ਸਾਧ ਸੰਗਤ ਜੀ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਭਾਈ ਪ੍ਰੀਤਮ ਸਿੰਘ ਜੀ ਮਾਲੀ, ਤਿਨ੍ਹਾਂ ਦੀ ਅੰਤਿਮ ਅਰਦਾਸ ਦਾ ਕੀਰਤਨ ਆਰੰਭ ਹੋਣ ਲੱਗਾ ਹੈ। ਆਪ ਸੰਗਤਾਂ ਨੂੰ ਪਿਆਰ ਸਤਿਕਾਰ ਸਹਿਤ ਬੇਨਤੀ ਹੈ, ਜਿਤਨੀਆਂ ਸੰਗਤਾਂ ਗੁਰੂ ਚਰਨਾਂ 'ਚ ਬੈਠੇ ਹੋ, ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰੋ। ਉਪਰੰਤ ਸਾਧ ਸੰਗਤ ਜੀ ਗੁਰੂ ਕੇ ਲੰਗਰ ਤਿਆਰ ਹਨ, ਆਪ ਜੀ ਗੁਰੂ ਕੇ ਲੰਗਰ ਛਕ ਕੇ ਸਾਧ ਸੰਗਤ ਜੀ ਜ਼ਰੂਰ ਜਾਣਾ। ਸਾਰੀਆਂ ਸੰਗਤਾਂ ਵੱਲੋਂ ਪਿਆਰ ਸਹਿਤ ਬੇਨਤੀ ਹੈ, ਆਓ ਗੁਰੂ ਚਰਨਾਂ ਨਾਲ ਜੁੜ ਕਰਕੇ ਕੀਰਤਨ ਦਾ ਆਨੰਦ ਪ੍ਰਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕਹੈ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਾਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ

ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਅਤੇ ਗਵਾਹੀ ਦੇਖ ਕੇ ਡਟ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾ ਚੜਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤ ਆਵਨ ਗਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਭੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾਹ ਮਾਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਘੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵ ਸਰਦਾਰ ਪ੍ਰੀਤਮ ਸਿੰਘ ਜੀ ਮੱਲੀ ਆਪ ਜੀ ਦੇ ਬਖਸ਼ੇ ਹੋਏ ਸਵਾਸਾਂ ਨੂੰ ਭੋਗ ਕਰਕੇ ਆਪ ਜੀ ਦੇ ਪਰਲੋਕ ਨੂੰ ਗਮਨ ਕਰ ਗਏ ਸਨ ਤਿੰਨਾਂ ਦੇ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨ ਉਪਰੰਤ ਉਹਨਾਂ ਦੇ ਸਾਰੇ ਹੀ ਪ੍ਰਭਾਵ ਵੱਲੋਂ ਰਖਵਾਏ ਹੋਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਗੁਰਬਾਣੀ ਦੇ ਕੀਰਤਨ ਹੋਏ ਸਮੁੱਚੀ ਪੜ੍ਹੀ ਸੁਣੀ ਬਾਣੀ ਦਾ ਭਾਵ ਉਸ ਵਿਛੜੀ ਰੂਹ ਆਤਮਾ ਨੂੰ ਪ੍ਰਦਾਨ ਕਰਦੇ ਹੋਏ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੇ ਬਲ ਬਖਸ਼ਣੇ ਪਰਿਵਾਰ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ ਦੁੱਖਾਂ ਦੇ ਨਾਸ਼ ਕਰਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਅੰਗੀਕਾਰ ਕਰਨੇ ਸੇਵਾ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਭ ਦਾ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਬਰਿਆਤ ਰੱਖਣਾ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਰਤਾਰਥ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਿਰਾ ਗਿਆ ਭਈ ਅਕਾਲ ਕੀ ਤਬ ਚਲਾਇਓ ਪੰਥ ਸਭ ਸਿੱਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਾਹਿਬ ਸਾਧ ਸੰਗਤ, ਅੱਜ ਅਸੀਂ ਸਾਰੇ ਸਾਡੇ ਅਤਿ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਮੱਲੀ, ਜੋ ਵਾਹਿਗੁਰੂ ਦੇ ਬਖਸ਼ੇ ਸਵਾਸਾਂ ਨੂੰ ਭੋਗ ਕਰਕੇ ਆਪ ਪਰਲੋਕ ਨੂੰ ਗਮਨ ਕਰ ਗਏ ਸਨ, ਉਹਨਾਂ ਦੇ ਨਿਮਿੱਤ ਉਹਨਾਂ ਦੇ ਸਾਰੇ ਹੀ ਪਰਿਵਾਰ ਵੱਲੋਂ ਸਹਿਜ ਪਾਠ ਸਾਹਿਬ ਆਰਾਮ ਕਰਵਾਏ ਸੀ, ਜਿਨ੍ਹਾਂ ਦੇ ਭੋਗ ਆਪ ਜੀ ਨੇ ਸਰਵਣ ਕੀਤੇ। ਗੁਰੂ ਸਾਹਿਬ ਜੀ ਉਸ ਵਿਛੜੀ ਰੂਹ ਆਤਮਾ ਨੂੰ ਸਦਾ ਲਈ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣ, ਪਿੱਛੇ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਖਾਲਸਾ ਦੀਵਾਨ ਸਾਹਿਤੀ ਅਤੇ ਖਾਲਸਾ ਦੀਵਾਨ ਸਾਹਿਤੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਠਵਾਲ, ਉਹਨਾਂ ਵੱਲੋਂ ਵੀ ਮਾਲਕ ਦੇ ਚਰਨਾਂ ਵਿੱਚ ਬੇਨਤੀ ਹੈ, ਮਾਲਕ ਜੀ ਉਸ ਵਿਛੜੀ ਰੂਹ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸਾ ਬਖਸ਼ਣਾ, ਪਿੱਛੇ ਸਾਰੇ ਪਰਿਵਾਰ ਨੂੰ ਪਾਣੀ ਵਿੱਚ ਰਹਿਣ ਦੇ ਬਲ ਬਖਸ਼ਣੇ। ਇੱਥੇ ਹੀ ਸਮਾਪਤੀ ਹੈ। ਹੁਣ ਪ੍ਰਸ਼ਾਦ ਵਰਤ ਰਿਹਾ, ਸਾਰਿਆਂ ਨੇ ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਸੱਜਿਆ, ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਦੂਰ ਨੇੜੇ ਤੋਂ ਚੱਲ ਕੇ ਸਰਦਾਰ ਪ੍ਰੀਤਮ ਸਿੰਘ ਜੀ ਦੀ ਮੱਲੀ ਦੀ ਅਰਦਾਸ ਵਿੱਚ ਆਪ ਜੀ ਸ਼ਾਮਿਲ ਹੋਏ ਹੋ, ਉਹਨਾਂ ਦੇ ਸੰਸਕਾਰ 'ਤੇ ਪਹੁੰਚੇ ਸੀ। ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਦਾ ਮੱਲੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਪ੍ਰਸ਼ਾਦ ਲੈ ਕਰਕੇ ਗੁਰੂ ਕਾ ਲੰਗਰ ਛੱਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋਣ ਲੱਗੇ ਹਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਗੁਰੂ ਦਰਬਾਰ ਵਿੱਚ ਆ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਿਮਰਨ ਸਭ ਕਿਛ ਸੁਜੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ।

ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ

ਜੇ ਪ੍ਰਸਾਦ ਕਰੈ ਪੁਨ ਬਹੁਦਾਨ, ਮਨੇ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।

ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਅਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋਨ ਨ ਆਵੈ ਵੇਦ ਪੁਰਾਨ ਸਿਮਰਤ ਬੂਝੈ ਮੂਲ।

0: ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਨ ਜਾਕੀ ਰਚਨਾ ਸਤ ਮੂਲ ਸਤ ਸਤਿ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ
1: ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਈ ਨਾਮ ਜਪ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਹਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣੈ ਹਾਰ ਅਵਰ ਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਤ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗਰਾਤ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਕਟਨਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸਿਵ ਸੋਗੜ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ

ਹੋਸੀ ਭੇ ਸਾਚੋ ਅਸ਼ਟਪਦੀ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ

ਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਬੁਝਣ ਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕਉ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜ

ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੁਮਾਰੈ।

ਬਸ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨ ਜਾਨੋ ਆਠ ਪਹਿਰ ਪ੍ਰਭ ਸਹਿ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮੰਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸਕਾ ਦਰਸ ਸਭ ਪਾਪ ਮਿਟਾਵਹਿ ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਏ ਸਤਿਗੁਰ ਸਿੱਖ ਕਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ

ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਵਾਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵੀ ਇਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛੁ ਪਰਮ ਸਹਿਸ ਸਿਆਣਪ ਲਇਆ ਨ ਜਾਈਐ ਨਾਨਕ ਐਸਾ ਗੁਰਵੜ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣਕਰ ਬਚਨ ਕਰਨ ਆ ਕਾਨੇ ਮਨ ਸੰਤੋਖਾ ਤਮ ਪਤੀਆਂ ਨੇ ਪੂਰਾ ਗੁਰੂ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾਏ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜੇ ਵਾਹਿ ਕੁਸਤਤਾ ਨੇ

ਤਪਤ ਮਾਹ ਹੇਠਾਂ ਵਰਤਾਈ ਅੰਤਹਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁੱਕਾ ਨਿਰਪਉ ਹੋਏ ਬਸੇ ਸਗਲ ਬਿਆਦ ਮਨ ਤੇ ਖੈ ਨਸੇ ਜਿਸ ਕਾ ਸਾਧ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰ ਜਨ ਸਗਲੀ ਮੋਹੀ ਆਪ

ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰਨਾ ਮਹਾਧਾਰ ਔਰ ਉਪਾਵ ਸਮੀਤ ਵਿਸਾਰੋ ਚਰਨ ਕਮਲ ਨਿਰਮਹਿ ਔਰ ਧਾਰੋ ਕਰਨ ਕਾਰਨ ਸੁਪ੍ਰਭ ਸਮਰਥ।

ਜਿਸ ਧਨ ਕਉ ਚਾਰ ਕੁੰਟੇ ਉੱਠ ਧਾਵਹਿ ਸੋ ਧਨ ਹਰ ਸੇਵਾ ਤੇ ਪਾਵਹਿ ਜਿਸ ਸੁਖੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ।

ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤਮੀਤ ਕੁਟਾਂਬਰ ਬਨਿਤਾ ਇੰਤੇ ਕਹੋ ਤੁਮ ਕਵਨ ਸੁਨਾਥਾ।

ਗੁਰ ਕੀ ਮਤ ਤੂੰ ਲੇ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਹਰ ਕੀ ਭਗਤ ਕਰਹੁ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ।

ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖਫੈਲ ਹੋ ਹੇ ਚਿੰਤ ਬਸੈ ਸੁਖ ਨਾਲ ਸਾਸ ਗਰਾ ਸਰਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵਹਿ ਸੱਚ ਧਨਾ ਹਰਪ

ਅਸ਼ਟਪਦੀ ਜਾਚਕ ਜਨਜਾਚੈ ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ।

ਪੁਰਖ ਨਹੀਂ ਡੋਲਨ, ਸੁਪਰ ਭਰੇ ਪ੍ਰੇਮ ਰਸ ਰੰਗ, ਪੁਜੈ ਚਾਉ ਸਾਧਕੈ ਸੰਗ, ਪਰੇ ਸਰਨਿਆਨ ਸਭ ਤਿਆਗ, ਅੰਤਰ ਪ੍ਰਗਾਸ ਸੰਦਿਨ ਲਿਵਲਾਗ, ਵਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ।

ਸਾਜਨ ਸੰਤ ਕਰੋ ਇਹੋ ਕਾਮ ਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੋ ਆਪ ਜਪੋ ਅਵਰਾ ਨਾਮ ਜਪਾਵਹੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ।

ਪੂਰਨ ਪੂਰ ਰਹੇ ਦਇਆਲ ਸਭ ਉਪਰੋਤ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੇ ਉਭਿਆ ਪ੍ਰਤਪਾਲੇ ਜੀਅਨ ਬਹੁਭਾਤ ਜੋ ਜੋ ਰਚਿਓ ਸੁੱਤ ਸਹਿਤ ਹਾਥ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ।

ਹਾਰ ਧਿਆਈ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸੁ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਇ ਨ ਪਉਚਨਾਰ ਸ੍ਰੀ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ।

ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਘਟ ਵਿਆਪ ਰਹਿਆ ਭਗਵਾਨ ਧਰਮਾ ਹੈ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ।

ਸਤ ਬਚਨ ਸਾਧੂ ਸਭ ਕੈਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਨੇ ਅੰਤਰ ਬਸੇ ਬਾਹਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ

प्रभु की उस्तुत करो संत मीत सावधान एकाग्रचित सोख।